ਸਾਧੁਰਾਜ ਵਿਸਮਾਦ ਵੇ ਵਿਸਮਾਦ ਦੀ ਵਿਸਮਾਦ ਫੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ।

0: ਵਿਸਮਾ ਦੇਖੈ ਹਾਜਰਾ ਹਜੂਰ ਵੇਖ ਡਾਲ ਰਿਹਾ ਵਿਸਮਾ ਨਾਨਕ ਬੂਜਣ ਪੂਰੇ ਭਾਵ ਮਹਿਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖ ਸਾ ਕੁਦਰਤ ਪਤਾ ਲੇ

ਤੈ ਵਿੱਚ ਅਗਨ ਕੜੈ ਬੇਗਾ, ਤੈ ਵਿੱਚ ਧਰਤੇ ਦੱਬੇ ਭਾ, ਤੈ ਵਿੱਚ ਫਿਰ ਐਸੀ ਰੂਪਾ।

ਕੂੜ ਮਹਿਲਾ ਪਹਿਲਾ ਸੱਚ ਤਾਂ ਪ੍ਰਜਾਣੀ ਜੈ ਅਰਥ ਚਾਹੋ ਕੂੜ ਕੀ ਮਨ ਉਤਰੈ ਤਨ ਕਰ ਅੱਛਾ ਤੋਇ ਸੱਚ ਤਾਂ ਪ੍ਰਜਾਣੀ ਜੈ ਸੱਚ ਧਰੇ ਪਿਆਰ ਨਾਉ ਸੁਣ ਮਨ ਰਹਿਸੀ ਤਾਂ ਪਾਏ ਭੂਖ ਦੁਆ।

ਨਾਨਕ ਮੇ ਸਰੀਰ ਕਾਇਕ ਰਥ ਕਰਥਵਾਹ ਜੁਗ ਜੁਗ ਫੇਰ ਵਟਾਈਐ ਗਿਆਨੀ ਬੂ ਜੈਤਾਹ ਸਤੁ

ਜਿਸ ਨੂੰ ਹੁਕਮ ਮਨਾਇਸੀ ਹੁਕਮ ਮਨੀ ਪ੍ਰਾਣਤਾ ਖਸਮੇ ਕਾਮਲ ਪਾਏ ਸੀ ਖਸਮੇ ਭਾਵੈ ਸੋ ਕਰੈ ਮਨੁੱਚ ਦਿਆ ਸਫਲ ਪਾਏ ਸੀ ਤਾਂ ਦਰਗਾ ਪੈਂਦਾ ਜਾਏ ਸੀ।

0: ਪੌੜੀ ਸਤਿਗੁਰ ਵੱਡਾ ਕਰ ਸਲਾਈਐ
1: ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀਆਈਆਂ ਜਾਂ ਤਪਣ ਤਮਨ ਵਸਾਈਆਂ ਕਰ ਹੁਕਮ ਮਸਤ ਹੱਥ ਧਾਰੂ ਵਿੱਚ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌ ਨਿਧ ਪਾਈਆਂ ਸਹਿ ਤੁੱਠੇ ਨੌ ਨਿਧ ਪਾਈਆਂ ਪ੍ਰੀਤ ਹੈ ਪ੍ਰੀਤ

ਧਾਰਿਆ ਦੇਖ ਕਿਤਾ ਆਪਣਾ ਤਰ ਕੱਚੀ ਪੱਕੀ ਸਾਰੀਆ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਐ ਜਿਸ ਕੈ ਜੀ ਪ੍ਰਣ ਹੈ ਕਿਉਂ ਸਾਹਿਬ ਮਨੁ ਸਾਰੀ ਐ।

ਪਠ ਨਗਰ ਸੇ ਗ੍ਰਾਮ ਸਰਬ ਸਿਗਾਰ ਤੰਬੋਲ ਰਸ ਸਣ ਦੇ ਸਭ ਖਾਮ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ।

ਜੁਗੋ ਜੁਗ ਅਟਲ ਦੀਨ ਅਰ ਦੁਨੀ ਦੇ ਮਾਲਕ ਸਰਬ ਦੇ ਕਾਇਨਾਤ ਦੇ ਸਾਂਝ ਰਹਿਬਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜ ਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਆਸ਼ਾੜ ਦੇ ਮਹੀਨੇ ਦੀ ਆਰੰਭਤਾ ਨੂੰ ਲੈ ਕਰਕੇ ਜੋ ਪਾਵਨ ਉਪਦੇਸ਼, ਜੋ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ, ਗੁਰੂ ਸਾਹਿਬ ਜੀ ਕੇ ਬਖਸ਼ੇ ਉਸ ਉਪਦੇਸ਼ ਨੂੰ, ਉਸ ਸਿੱਖਿਆ ਨੂੰ ਆਪਾਂ ਸਤਿਗੁਰੂ ਦੀ ਬਖਸ਼ੀ ਮਤ ਮੁਤਾਬਕ ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਾਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਮਨ ਬਿਰਤੀਆਂ ਇਕਾਗਰ ਔਰ ਰਸਨਾਵਾਂ ਪਵਿੱਤਰ ਕਰਦਿਆਂ

0: जग जीवन पुरख त्याग कै मानस संधि आस
1: जिस पावन शब्द का पाठ आप संगत ने बड़े प्यार सत्कार दे नाल मानयोग भाई साहब होरां पासों सरवण किया है ये पावन बचन गुरु अर्जन साहिब जी के मुखारबिन तो उच्चारण किए हुए बारह माह बाणी दे सिरलेख हेठ बाणी दी पंजवीं पौड़ी दे रूप विच गुरु ग्रंथ साहब जी के पावन अंग 134 दे उपर सुभाईमान है। सतगुरु जी ने इस तपश वाले महीने का जिक्र करदे आ नाल जीवां दी जिंदगी का जिक्र किया कुदरती तौर उत्ते जो मौसम की तब्दीली है उस तब्दीली के अनुसार ये महीना भी तपश वाला है। जिहड़ी तपश शरीरक तौर पर इंसान जीव अपने तन उत्ते हंडाउंदे ने फिर एक तपश उह है जिहड़ी शरीर के नाल नाल इंसान अपनियां जिंदगियां दे विच अपने जीवनां दे विच हंडाउंदे ने। शरीरक तपश जिहड़ी है ये जिवें जिवें मौसम तब्दील होएगा तिवें तिवें बिंड सजाएगी पर जिहड़ी मन की तपश है जीवना दे अंदर दी तपश है वो मौसम दे नाल कदे तब्दील नहीं हुई वो कदे बिनसी नहीं वो ते फिर ये भी कहण च गुरेज नहीं है भी एक पासे भावें पोख का महीना क्यों ना चलता होवे अंदर ते फिर भी सड़ी जांदा है भावें सर्दी की रोती क्यों ना होवे अंदर ते फिर भी सड़ी जांदा है। सतगुरु जी ने उस तपश का जिक्र किया मतलब क्योंकि जी दोवें चीज़ां ने इसे शब्द नूं जदों पढ़ीए ना आषाढ़ तपंदा तिस लगै इथों आरंभता आषाढ़ सुहंदा तिस लगै इत्थे संपूर्णता है। महीना ते तब्दील नहीं होया सिर्फ तब्दील की होया मनुख दे जीवन दा सलीका बदल गया मनुख दे जीवन दा ढंग बदल गया पहला तपंदा सी फिर सुहंदा बन गया हुण इहनूं जे समझीए तो इदां कह लईए भी असी तपंदे तो सुहंदे तक का सफर तय करना भी जिहड़ा तपदा होया महीना है इस तपंदे तो असी सुहंदे तक आना है। फिर दोहरावां जिहड़ा जिक्र गुरु साहब कर रहे ने वह मनुख दे जिंदगी जीवन की तपश का कर रहे उस तपश का जिहड़ी तपश कदे मौसम की तब्दीली नाल बिनसी नहीं वो तपश क्योंकि ਬਾਹਰੀ ਤਪਸ਼ ਜਿਹੜੀ ਆ ਹੁਣ ਸਹਾਰ ਰਹੇ ਹਾਂ ਨਾ, ਗਰਮੀ ਦਾ ਮੌਸਮ ਹੈ, ਸਹਾਰ ਰਹੇ ਹਾਂ, ਗਰਮੀ ਦਾ ਰੁੱਤ ਚਲੀ ਜਾਏਗੀ, ਤਪਸ਼ ਵੀ ਬਿਨਸ ਜਾਏਗੀ। ਸਤਿਗੁਰੂ ਨੇ ਆਰੰਭ ਕੀਤਾ ਸ਼ਬਦ ਕਹਿੰਦੇ ਅਸਾੜਤ ਪੰਦਾ ਤਿਸ ਲੱਗੈ। ਤਪੰਦਾ ਮਤਲਬ ਤਪਦਾ ਹੋਇਆ, ਤਿਸ ਮਤਲਬ ਉਹਨੂੰ ਲੱਗੈ, ਲੱਗਦਾ ਹੈ। ਕਿਹਨੂੰ ਲੱਗਦਾ? ਕਹਿੰਦੇ ਹਰ ਨਾਹ ਨ ਜਿਨ੍ਹਾਂ ਪਾਸ, ਉਹਨੂੰ ਲੱਗਦਾ ਹੈ। ਜਿਨ੍ਹਾਂ ਦੇ ਕੋਲ ਹਰੀ ਪਰਮੇਸ਼ਵਰ ਨਾਹ ਖਸਮ ਨਹੀਂ ਹੈ, ਉਹਨਾਂ ਨੂੰ ਲੱਗਦਾ ਹੈ। ਫਿਰ ਚੇਤਾ ਰੱਖੋ, ਅਕਾਲ ਪੁਰਖ ਨੇ ਸਾਡੇ ਹਿਰਦੇ ਨੂੰ ਠੰਡਕ ਦੇਣੀ ਹੈ। ਹਿਰਦੇ ਨੂੰ ਠੰਡਕ ਦੇਣ ਤੋਂ ਭਾਵ ਸ਼ਾਂਤ, ਟਿਕਾ, ਸਹਿਜ। ਉਹਨੇ ਸਾਡੇ ਮਨ ਨੂੰ ਦੇਣਾ। ਜਦੋਂ ਉਹ ਖਸਮ ਮਿਲਦਾ, ਮਨ ਨੂੰ ਸਹਿਜ ਮਿਲਦਾ, ਮਨ ਨੂੰ ਸ਼ਾਂਤੀ ਮਿਲਦੀ ਹੈ, ਮਨ ਨੂੰ ਟਿਕਾ ਮਿਲਦਾ। ਉਹ ਖਸਮ ਤੋਂ ਬਿਨਾਂ ਮਨ ਸੜ ਰਿਹਾ, ਤਪਸ਼ ਵਿੱਚ ਹੈ, ਫਿਰ ਉਹ ਭਾਵੇਂ ਵਿਕਾਰਾਂ ਦੀ ਤਪਸ਼ ਕਹਿ ਲਓ, ਆਪਣੀ ਜ਼ਿੰਦਗੀ ਵਿਚਲੇ ਝਮੇਲਿਆਂ ਦੀ ਤਪਸ਼ ਕਹਿ ਲਓ, ਮਨ ਦੀਆਂ ਲਾਲਸਾਵਾਂ ਦੀ ਅੱਗ ਕਹਿ ਲਓ, ਉਹ ਸੜੀ ਜਾਂਦਾ ਹੈ ਬਸ। ਜਦੋਂ ਕੋਲੇ ਖਸਮ ਆਉਂਦਾ ਹੈ, ਪਰਮੇਸ਼ਵਰ ਮਿਲਦਾ ਹੈ ਨਾ ਮਨ ਕੋਲ, ਫਿਰ ਨਾ ਵਿਕਾਰਾਂ ਦੀ ਅੱਗ ਪੋਵੇ, ਨਾ ਕਿਸੇ ਮਨ ਦੀ ਲਾਲਸਾ ਦੀ ਅਗਨ ਜਿਹੜੀ ਹੈ ਉਹ ਛੋਹ ਸਕਦੀ ਹੈ, ਔਰ ਨਾ ਹੀ ਸੰਸਾਰਕ ਝਮੇਲਿਆਂ ਦੇ ਵਿੱਚ ਜੀਵ ਦਾ ਮਨ ਕਦੇ ਉਲਝਦਾ ਹੈ। ਝਮੇਲੇ ਉਹਨਾਂ ਚਿਰ ਹੀ ਨੇ ਜਿੰਨਾ ਚਿਰ ਸਾਨੂੰ ਸੁਲਝਾਉਣੇ ਨਹੀਂ ਆ ਜਾਂਦੇ। ਉਲਝਿਆ ਤਾਂ ਉਹਨਾਂ ਚਿਰ ਹੀ ਹੈ ਨਾ ਜੀ, ਜਿੰਨਾ ਚਿਰ ਸੁਲਝਾਉਣਾ ਨਹੀਂ ਆ ਜਾਂਦਾ। ਜਦੋਂ ਸੁਲਝਾਉਣਾ ਆ ਗਿਆ ਫਿਰ ਉਲਝਣ ਕਾਹਦੀ ਹੈ? ਫਿਰ ਉਲਝਣ ਨਹੀਂ। ਅੱਜ ਸਾਡੇ ਮਨ ਨੂੰ ਸੁਲਝਾਉਣ ਦਾ ਤਰੀਕਾ ਨਹੀਂ ਹੈ, ਇਸ ਕਰਕੇ ਮਨ ਉਲਝਿਆ ਹੋਇਆ। ਇਹੀ ਮਨ ਨੂੰ ਸੰਸਾਰਕ ਜ਼ਿੰਦਗੀ ਜਿਹੜੀ ਹੈ ਨਾ, ਇਹ ਝਮੇਲੇ ਲੱਗਣ ਲੱਗ ਜਾਂਦੀ ਹੈ, ਕਿਉਂਕਿ ਝਮੇਲਿਆਂ ਵਿੱਚ ਉਲਝ ਜਾਂਦਾ ਹੈ। ਜੇ ਇਹਨਾਂ ਝਮੇਲਿਆਂ ਨੂੰ ਜਿਉਣ ਦਾ ਸਲੀਕਾ ਆ ਜਾਏ, ਢੰਗ ਆ ਜਾਏ, ਸੁਲਝਾਉਣ ਦਾ ਸਲੀਕਾ ਆ ਜਾਏ, ਇਹੀ ਜ਼ਿੰਦਗੀ ਸੋਹਣੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ, ਮਾਲਕ ਕਹਿੰਦੇ ਵੀ ਅਸਾੜ ਦਾ ਮਹੀਨਾ ਭਲਾ ਹੈ। ਭਲੇ ਦਾ ਅਰਥ ਕਰ ਲਓ ਤੇ ਚੰਗਾ, ਭਲਾ ਤੇ ਚੰਗੇ ਨੂੰ ਹੀ ਕਹਿੰਦੇ ਨੇ ਨਾ। ਤੁਖਾਰੀ ਰਾਗ ਵਿੱਚ 12 ਮਾਹ ਜਦੋਂ ਪੜ੍ਹੀਏ, ਕਹਿੰਦੇ ਮਹੀਨਾ ਭਲਾ, ਬਸ ਇਹਦੇ ਵਿੱਚ ਕੀ ਹੁੰਦਾ, ਕਹਿੰਦੇ ਸੂਰਜ ਗਗਨ ਤਪੈ। ਮਹੀਨਾ ਥੋੜ੍ਹੀ ਮਾੜਾ ਹੈ, ਸਮਾਂ ਨਹੀਂ ਮਾੜਾ। ਕਹਿੰਦੇ ਸਿਰਫ ਸੂਰਜ ਅਤੇ ਗਗਨ, ਗਗਨ ਮਤਲਬ ਆਕਾਸ਼, ਸੂਰਜ, ਇਹ ਤਪਣ ਲੱਗ ਜਾਂਦੇ ਨੇ। ਹੁਣ ਜੇ ਤਾਂ ਇਕੱਲੇ ਇਹਨਾਂ ਦੀ ਤਪਸ਼ ਵੇਖੀਏ, ਸੂਰਜ ਅਤੇ ਗਗਨ ਦੀ ਤਪਸ਼ ਹੀ ਵੇਖੀਏ, ਫਿਰ ਸਤਿਗੁਰੂ ਕਹਿੰਦੇ ਹੁਣ ਕੁਦਰਤੀ ਨਿਯਮ ਹੈ, ਧਰਤੀ ਦੁੱਖ ਸਹਿ। ਉਹ ਤਪਸ਼ ਇਕੱਲੇ ਮਨੁੱਖ ਨੂੰ ਥੋੜ੍ਹੀ ਹੈ, ਜਿਹੜੀ ਸੂਰਜ ਔਰ ਗਗਨ ਦੀ ਤਪਸ਼ ਹੈ ਉਹ ਤਪ ਰਹੇ ਨੇ, ਉਹਨਾਂ ਦੀ ਤਪਸ਼ ਇਕੱਲੇ ਜੀਵ ਨੂੰ ਨਹੀਂ ਹੈ ਵੀ ਮਨੁੱਖ ਕਵੇ ਮੈਨੂੰ ਹੀ ਗਰਮੀ ਲੱਗਦੀ ਹੈ। ਤੁਸੀਂ ਵੇਖੋ ਕਿਤੇ ਹੈ ਨਾ ਸਿਖਰ ਦੁਪਹਿਰੇ ਧਰਤੀ ਕਿਵੇਂ ਤਪਦੀ, ਧਰਤੀ ਵੀ ਤਪ ਰਹੀ ਹੈ। ਉਹ ਇੰਜ ਪ੍ਰਤੀਤ ਹੁੰਦਾ ਨਾ, ਆਪਾਂ ਆਮ ਬੋਲੀ ਵਿੱਚ ਲਫ਼ਜ਼ ਵਰਤਦੇ ਵੀ ਲੋ ਵਗ ਰਹੀ, ਤੱਤੀ ਲੋ ਪੈ ਰਹੀ, ਵਗ ਰਹੀ ਨਾ, ਉਹ ਇੰਜ ਪ੍ਰਤੀਤ ਵੀ ਹੁੰਦਾ, ਇੰਨੀ ਧਰਤੀ ਪਖ ਜਾਂਦੀ, ਇੰਜ ਪ੍ਰਤੀਤ ਹੁੰਦਾ ਵੀ ਜਿਵੇਂ ਧਰਤੀ ਵਿੱਚੋਂ ਧੂੰਆਂ ਨਿਕਲ ਰਿਹਾ ਹੋਵੇ, ਉਹ ਇੰਨੀ ਤਪਸ਼ ਉਹ ਹੋ ਜਾਂਦੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਆਸ਼ਾੜ ਭਲਾ ਸੂਰਜ ਗਗਨ ਤਪੈ, ਇਹ ਤਪ ਧਰਤੀ ਤੋਂ ਖਸਾ ਹੈ, ਸਹਿ ਤੇ ਧਰਤੀ ਵੀ ਰਹੀ ਹੈ। ਫਿਰ ਮਨੁੱਖ ਦੀ ਜ਼ਿੰਦਗੀ ਵਿੱਚ, ਮਨੁੱਖ ਦੇ ਜੀਵਨ ਵਿੱਚ ਕੀ ਹੈ? ਸਤਿਗੁਰੂ ਕਹਿੰਦੇ ਮਨੁੱਖਾ ਜੇ ਤੂੰ ਆਪਣੇ ਜੀਵਨ ਵਾਲੇ ਗੱਲ ਕਰੇ ਫਿਰ ਤਪਸ਼ ਇਕੱਲੀ ਸੂਰਜ ਤੇ ਗਗਨ ਦੀ ਨਹੀਂ, ਜਿਹੜੀ ਤੇਰੇ ਅੰਦਰ ਬੈਠੀ ਹੋਈ ਤ੍ਰਿਸ਼ਨਾ ਦੀ ਆ ਨਾ, ਜਿਹੜੀ ਤੇਰੇ ਅੰਦਰ ਲੱਗੀ ਹੋਈ ਅੱਗ ਨਿੰਦਿਆ ਦੀ ਹੈ, ਜਿਹੜੀ ਤੇਰੇ ਅੰਦਰ ਲੱਗੀ ਹੋਈ ਅੱਗ ਚੁਗਲੀ ਦਵੈਤ ਦੀ ਹੈ, ਜਿਹੜੀ ਤੇਰੇ ਅੰਦਰ ਲੱਗੀ ਹੋਈ ਅੱਗ ਕਾਮ ਕ੍ਰੋਧ ਲੋਭ ਮੋਹ ਦੀ ਹੈ, ਹੰਸ ਹੇਤ ਲੋਭ ਕੋਪ ਇਹ ਅੱਗ ਹੈ ਜਿਹੜੀ, ਤਪਸ਼ ਤੇ ਇਹਨਾਂ ਦੀ ਹੈ, ਤਪਸ਼ ਤੇ ਇਹਨਾਂ ਦੀ ਹੈ। ਜਦੋਂ ਇਹ ਤਪਸ਼ ਵਿੱਚ ਤੂੰ ਸੜਦਾ ਫਿਰ ਤੈਨੂੰ ਲੱਗਦਾ ਵੀ ਹੁਣ ਮੈਂ ਆਪਣੇ ਜੀਵਨ ਵਿੱਚ ਬੜਾ ਦੁਖੀ ਤੇ ਝਮੇਲਿਆਂ ਚ ਉਲਝਿਆ ਹੋਇਆ, ਇਹਨਾਂ ਨੂੰ ਛੱਡ ਦੇ, ਈਰਖਾ ਛੱਡ ਦੇ, ਨਿੰਦਿਆ ਛੱਡ ਦੇ, ਚੁਗਲੀ ਛੱਡ ਦੇ, ਦਵੈਤ ਛੱਡ ਦੇ, ਕ੍ਰੋਧ ਕਾਮ ਲੋਭ ਮੋਹ ਹੰਕਾਰ ਤਿਆਗ ਦੇ, ਇਹਨਾਂ ਦੀ ਥਾਵੇਂ ਸਤਿਗੁਣ ਧਾਰਨ ਕਰ ਲਾ, ਦਇਆ ਧਾਰਨ ਕਰ, ਸਹਿਜ ਧਾਰਨ ਕਰ, ਧੀਰਜ ਧਾਰਨ ਕਰ, ਸੱਚ ਧਾਰਨ ਕਰ, ਸੰਤੋਖ ਤੇਰੇ ਕੋਲ ਹੋਵੇ, ਤਪਸ਼ ਮੁੱਕ ਜਾਂਦੀ।

ਪਈਆ ਜ਼ਿੰਦਗੀ। ਤੇ ਜੇ ਇਹੀ ਜ਼ਿੰਦਗੀ ਵਿੱਚ ਸੁੱਖ ਪ੍ਰਸੰਨਤਾ ਹੋਵੇ, ਫਿਰ ਕੋਈ ਕਹਿੰਦਾ ਵੀ ਝਮੇਲਾ? ਫਿਰ ਸਾਰੇ ਕਹਿੰਦੇ ਨੇ ਵੀ ਜ਼ਿੰਦਗੀ ਪ੍ਰਸੰਨਤਾ ਵਾਲੀ ਹੈ ਨਾ, ਭਰੀ ਹੋਈ ਹੈ, ਔਰ ਚਾਹੁੰਦਾ ਹਰ ਕੋਈ ਪ੍ਰਸੰਨਤਾ ਭਰਿਆ ਜੀਵਨ ਹੀ ਹੈ। ਸਤਿਗੁਰੂ ਕਹਿੰਦੇ ਪ੍ਰਸੰਨਤਾ ਭਰੇ ਜੀਵਨ ਵਾਸਤੇ ਇਸ ਗੱਲ ਨੂੰ ਆਪਣੀ ਜ਼ਿੰਦਗੀ 'ਚ, ਇਸ ਵਿਚਾਰ ਨੂੰ ਆਪਣੀ ਜ਼ਿੰਦਗੀ 'ਚ ਅਪਣਾਉਣਾ ਪਏਗਾ ਕਿ ਜੇ ਤੇਰੇ ਕੋਲ ਖਸਮ ਨਹੀਂ, ਫਿਰ ਤੂੰ ਖਸਮ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ, ਉਹਦਾ ਉਪਦੇਸ਼ ਆਪਣੀ ਜ਼ਿੰਦਗੀ 'ਚ ਧਾਰਨ ਕਰ, ਉਹਦੀ ਸਿੱਖਿਆ ਆਪਣੇ ਜੀਵਨ ਵਿੱਚ ਅਪਣਾ। ਫਿਰ ਇਹ ਅਸਾੜ੍ਹ ਦਾ ਮਹੀਨਾ ਨਾ, ਮੱਲ ਕਹਿੰਦੇ ਭਾਈ ਤਾਂ ਤਪਦਾ ਹੋਇਆ ਹੈ ਕਿਉਂਕਿ ਤੇਰੇ ਕੋਲ ਹਰ ਨਾਹ ਨਹੀਂ ਹੈ। ਉਹ ਜਿਨ੍ਹਾਂ ਕੋਲ ਨਹੀਂ ਉਹਨਾਂ ਲਈ ਤਪਸ਼ ਹੈ ਭਾਈ। ਫਿਰ ਤਪਸ਼ ਦਾ ਕਾਰਨ ਜਗ ਜੀਵਨ ਪੁਰਖ ਤਿਆਗ ਕਹਿ, ਆ ਤਪਸ਼ ਦਾ ਕਾਰਨ ਬਣਦਾ ਜੀ। ਹੁਣ ਕੀਤਾ ਕੀ ਹੈ, ਕਹਿੰਦੇ ਜਗ ਜੀਵਨ ਪੁਰਖ, ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਪੁਰਖ ਹੈ, ਤਿਆਗ ਕਹਿ ਉਹਨੂੰ ਛੱਡਤਾ। ਉਹਨੂੰ ਛੱਡ ਕੇ ਕਿੱਥੇ ਆ ਗਿਆ? ਮਾਨਸ ਸੰਧੀ ਆਸ, ਮਾਨਸ ਮਨੁੱਖ, ਮਨੁੱਖ ਦੀ ਆਸ 'ਤੇ ਆ ਗਿਆ। ਅਤੇ ਗੱਲ ਦਾਵੇ ਨਾਲ ਕਹਿ ਸਕਦੇ ਹਾਂ ਜੀ, ਮਨੁੱਖ ਦੀ ਆਸ 'ਤੇ ਬੈਠਾ ਬੰਦਾ ਕਦੇ ਸੁਖੀ ਨਹੀਂ ਹੋ ਸਕਦਾ, ਕਦੇ ਵੀ ਸੁਖੀ ਨਹੀਂ। ਹੁਣ ਤਾਂ ਆਪਣੀਆਂ ਜ਼ਿੰਦਗੀਆਂ 'ਚ ਵੀ ਇਨਸਾਨ ਕਹਿਣ ਲੱਗ ਪਿਆ ਨਾ ਵੀ ਆਪਣੇ ਆਪ 'ਤੇ ਭਰੋਸਾ ਰੱਖੋ, ਕਿਸੇ ਦੂਜੇ 'ਤੇ ਤਾਂ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ। ਮਤਲਬ ਮਨ ਸੰਧੀ ਆਸ ਕਦੇ ਪ੍ਰਸੰਨਤਾ ਨਹੀਂ ਦਿੰਦੇ। ਇੱਥੋਂ ਤੱਕ ਆਪਾਂ ਆਪਣੀਆਂ ਜ਼ਿੰਦਗੀਆਂ 'ਚ ਵੀ ਜਿਹੜਾ ਕਰਮ ਅਸੀਂ ਆਪ ਖੁਦ ਕਰ ਸਕਦੇ ਹਾਂ ਉਹ ਕਰੋ, ਜਿਹੜਾ ਦੂਜੇ 'ਤੇ ਨਿਰਭਰ ਹੋ ਕੇ ਕਰਨਾ ਉਹ ਕਰਮ ਕੀਤਾ ਹੀ ਨਹੀਂ ਜਾ ਸਕਦਾ, ਕਿਉਂਕਿ ਜਿਹਦੇ ਉੱਤੇ ਨਿਰਭਰ ਹਾਂ ਉਹਦਾ ਕੀ ਪਤਾ ਉਹਨੇ ਕਿਹੜੇ ਵੇਲੇ ਕਿਸ ਥਾਂ ਦੇ ਉੱਤੇ ਆ ਕੇ ਆਸ ਅਤੇ ਉਮੀਦ 'ਤੇ ਪਾਣੀ ਫੇਰ ਦੇਣਾ। ਸਤਿਗੁਰੂ ਕਹਿੰਦੇ ਜੇ ਉਮੀਦ ਲਾਉਣੀ ਹੈ ਤਾਂ ਫਿਰ ਇੱਕ ਜਗ ਜੀਵਨ ਪੁਰਖ 'ਤੇ ਲਾ, ਜਿਹੜਾ ਤੈਨੂੰ ਤੇਰੇ ਜੀਵਨ ਵਿੱਚ ਸਹਾਰਾ ਬਖਸ਼ਦਾ ਹੈ, ਕਿਉਂਕਿ ਉਹ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਪੁਰਖ ਹੈ ਉਹ ਕਦੇ ਮਨੁੱਖ ਨੂੰ ਨਿਰਾਸ਼ ਨਹੀਂ ਕਰਦਾ, ਮਨੁੱਖ ਤੋਂ ਕਦੇ ਆਸ ਨਹੀਂ ਹੈ, ਅਕਾਲ ਕਦੇ ਨਿਰਾਸ਼ ਨਹੀਂ ਕਰਦਾ। ਤੇ ਚੇਤਾ ਰੱਖੋ ਜਿਹੜੀ ਆਸ ਮਨੁੱਖ ਤੋਂ ਹੈ ਉਹ ਬਹੁਤੇ ਚਿਰ ਦੀ ਨਹੀਂ ਹੋ ਸਕਦੀ, ਉਹ ਬਹੁਤੀ ਲਮੇਰੀ ਨਹੀਂ ਹੋ ਸਕਦੀ, ਫਿਰ ਉਹ ਆਸ ਕੋਈ ਹੋਵੇ। ਜਿਹੜੀ ਆਸ ਕਿਸੇ ਮਨੁੱਖ ਉੱਤੇ ਹੈ ਉਹ ਬਹੁਤੇ ਚਿਰ ਦੀ ਨਹੀਂ ਹੈ, ਉਹ ਸਮਾਂ ਪਾ ਕੇ ਨਿਰਾਸ਼ਤਾ ਵਿੱਚ ਬਦਲ ਜਾਏਗੀ, ਭਾਵੇਂ ਉਹ ਕਿਸੇ ਰੂਪ ਵਿੱਚ ਹੀ ਹੋਵੇ। ਸਮਾਂ ਪਾ ਕੇ ਉਹਨੇ ਨਿਰਾਸ਼ਤਾ ਵਿੱਚ ਬਦਲ ਜਾਣਾ। ਮਨੁੱਖ ਕਵੇ ਮੈਨੂੰ ਮਨੁੱਖ 'ਤੇ ਆਸ ਹੈ, ਜਿੰਨਾ ਚਿਰ ਜਿਉਂਦਾ ਉਹਨਾਂ ਚਿਰ ਹੀ ਆਸ ਹੈ ਨਾ, ਕਿਸੇ ਕਾਰਨ ਕਰਕੇ ਮਨੁੱਖ ਜਿਉਂਦਾ ਰਹੇ ਹੀ ਨਾ, ਆਸ 'ਤੇ ਫਿਰ ਨਿਰਾਸ਼ਤਾ 'ਚ ਬਦਲ ਗਈ। ਜਾਂ ਜਿਵੇਂ ਇਨਸਾਨ ਕਹਿ ਜੀ ਮੈਨੂੰ ਇਹਦੇ 'ਤੇ ਭਰੋਸਾ ਹੈ, ਵਿਸ਼ਵਾਸ ਹੈ, ਇਹ ਮੇਰੇ ਵਿਸ਼ਵਾਸ ਨੂੰ ਕਦੇ ਤੋੜੇਗਾ ਨਹੀਂ, ਇਹਦੇ ਉੱਤੇ ਮੈਨੂੰ ਇੰਨਾ ਕੁ ਭਰੋਸਾ ਹੈ। ਹੁਣ ਉਹਦੇ ਉੱਤੇ ਭਰੋਸਾ ਹੋਣ ਕਰਕੇ ਅਸੀਂ ਉਹਦੇ 'ਤੇ ਵਿਸ਼ਵਾਸ ਕਰ ਲਿਆ, ਰੱਖ ਲਿਆ ਵੀ ਇਹ ਬਹੁਤ ਚੰਗੇ ਜੀਵਨ ਦਾ ਮਨ, ਕੋਈ ਕੁਦਰਤੀ ਐਸੇ ਹਾਲਾਤ ਬਣ ਜਾਣ, ਭਾਣਾ ਐਸਾ ਵਰਤ ਜਾਏ, ਉਹ ਇਨਸਾਨ ਜਿਹਦੇ 'ਤੇ ਅਸੀਂ ਭਰੋਸਾ ਰੱਖੀ ਬੈਠੇ ਹਾਂ ਉਹ ਭਰੋਸਾ ਤੋੜਨਾ ਨਹੀਂ ਚਾਹੁੰਦਾ, ਪਰ ਉਹ ਇਨਸਾਨ ਹੀ ਨਾ ਰਹੇ, ਫਿਰ ਵੀ ਤਾਂ ਨਿਰਾਸ਼ਤਾ 'ਚ ਬਦਲ ਗਏ ਨਾ। ਮਨੁੱਖ ਉੱਪਰਲੀ ਆਸ ਕਦੇ ਲਮੇਰੀ ਨਹੀਂ ਹੈ, ਕਦੇ ਵੀ ਲਮੇਰੀ ਨਹੀਂ, ਆਸ ਸਿਰਫ ਇੱਕ ਅਕਾਲ ਦੀ, ਜਿਹਨੂੰ ਬਾਪੂ ਜੀ ਨੇ ਕਿਹਾ ਨਾ ਆਸ ਭਰੋਸਾ ਖਸਮ ਕਾ ਨਾਨਕ ਕੇ ਜੀ ਰੇ, ਮੈਨੂੰ ਆਸ ਤੇ ਭਰੋਸਾ ਸਿਰਫ ਇੱਕ ਮੇਰੇ ਖਸਮ ਮਾਲਕ ਦਾ, ਜਿਹੜਾ ਨਾ ਤਪਸ਼ ਵਿੱਚ ਸੜਨ ਦਿੰਦਾ ਤੇ ਨਾ ਕਦੇ ਨਿਰਾਸ਼ਤਾ ਵਿੱਚ ਜਾਣ ਦਿੰਦਾ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅਸ਼ਟਪਦੀਆਂ 'ਚ ਕਹਿੰਦੇ ਨਾ, ਆਪਣੀ ਅਸ਼ਟਪਦੀ ਸੁਖਮਨੀ ਸਾਹਿਬ, ਮਨੁੱਖ ਕੀ ਟੇਕ ਬ੍ਰਿਥੀ ਸਭ ਜਾਣ, 14ਵੀਂ ਅਸ਼ਟਪਦੀ, ਦੇਵਨ ਕਉ ਏਕੈ ਭਗਵਾਨ, ਮਨੁੱਖ 'ਤੇ ਆਸ ਕਾਹਦੀ ਹੈ।
ਔਰ ਇਸ ਗੱਲ ਨੂੰ ਅਸੀਂ ਭਾਵੇਂ ਅੱਜ

ਮੰਨ ਲਈਏ ਭਾਵੇਂ ਕੁਝ ਚਿਰ ਬਾਅਦ ਮੰਨ ਲਈਏ, ਇਸ ਗੱਲ 'ਤੇ ਸਾਨੂੰ ਭਰੋਸਾ ਕਰਨਾ ਹੀ ਪੈਂਦਾ ਹੈ। ਦੇਵਨ ਕਉ ਏਕੈ ਭਗਵਾਨ। ਕੋਈ ਮਨੁੱਖ ਨਹੀਂ ਜੇ ਬਖਸ਼ਦਾ, ਕੁਛ ਵੀ ਨਹੀਂ ਦੇ ਸਕਦਾ ਮਨੁੱਖ। ਕਿਸੇ ਮਨੁੱਖ ਕੋਲ ਕੋਈ ਪਾਇਆ ਹੀ ਹੈ ਨਹੀਂ ਕਿ ਉਹ ਕਿਸੇ ਦੂਜੇ ਬੰਦੇ ਦੀ ਝੋਲੀ ਭਰ ਸਕਦਾ। ਸਿਰਫ ਇੱਕ ਜ਼ਰੀਆ ਹੈ। ਜ਼ਰੀਆ ਕਦੇ ਵੀ ਦਾਤਾ ਨਹੀਂ ਬਣਦਾ। ਜ਼ਰੀਆ ਕਦੇ ਵੀ ਦਾਤਾ ਨਹੀਂ ਬਣਦਾ। ਦਾਤਾ ਦੇਣ ਵਾਲਾ ਹੈ। ਜ਼ਰੀਆ 'ਤੇ ਸਮਾਂ ਪੈਣ 'ਤੇ ਦਾਤਾ ਹੀ ਬਦਲ ਦਏਗਾ, ਫਿਰ ਕੀ ਹੋਏਗਾ? ਦਾਤਾ ਹੀ ਕਹਿ ਦੇ ਵੀ ਅੱਜ ਤੇਰੇ ਜ਼ਰੀਏ ਨਹੀਂ, ਅੱਜ ਦੂਜੇ ਦੇ ਜ਼ਰੀਏ ਮੈਂ ਇਹਦੇ ਤੱਕ ਪਹੁੰਚਦਾ ਕਰਨਾ। ਜ਼ਰੀਆ 'ਤੇ ਬਿਣਸ ਗਿਆ। ਆਪਾਂ ਸੌਖਾ ਜੇ ਤਰੀਕੇ ਨਾਲ ਸਮਝ ਲਈਏ, ਘਰ ਦੇ ਬਾਹਰ ਕੋਈ ਆ ਕੇ ਮੰਗਣ ਵਾਲਾ ਬਹਿ ਜੇ, ਉਹਨੇ ਘਰ ਦਾ ਗੇਟ ਖੜਕਾਇਆ, ਅੰਦਰੋਂ ਸਿਆਣੇ ਨੇ ਆਵਾਜ਼ ਦਿੱਤੀ ਵੀ ਬਹਿ ਜਾ ਭਾਈ, ਜਿੰਨਾ ਕੁ ਹੋ ਸਕੇਗਾ ਤੇਰੀ ਮਦਦ ਕਰਾਂਗੇ। ਉਹਨੇ ਆਪਣੇ ਕੋਲੋਂ 5-7-10 ਜੋ ਵੀ ਉਹਦੇ ਕੋਲੋਂ ਬਣਦਾ ਸਰਦਾ ਸੀ, ਉਹਨੇ ਘਰ ਦੇ ਵਿੱਚ ਇੱਕ ਬਾਲਕ ਤੁਰਿਆ ਫਿਰਦਾ ਸੀ, ਉਹਨੂੰ ਫੜਾਇਆ, ਕਹਿੰਦਾ ਵੀ ਜਾ ਭਾਈ, ਗੇਟ 'ਤੇ ਬੈਠਾ ਭਾਈ ਉਹਨੂੰ ਦੇ ਆ। ਹੁਣ ਜੇ ਆਪਾਂ ਬੱਚੇ ਦੀ ਗੱਲ ਕਰੀਏ, ਉਹਦੇ ਕੋਲ ਤਾਂ ਆਈ ਕੁਛ ਨਹੀਂ। ਬੱਚਾ ਤਾਂ ਇੱਕ ਜ਼ਰੀਆ ਹੀ ਹੈ ਨਾ। ਜਿਹੜਾ ਘਰ ਵਿੱਚ ਸਿਆਣਾ ਪੁਰਸ਼ ਬੈਠਾ ਹੈ, ਉਹਨੇ ਕਿਹਾ ਵੀ ਜਾ ਭਾਈ ਆ ਫੜਾਇਆ, ਲੈ ਕੇ ਚਲੇ ਗਿਆ। ਹੁਣ ਉਹ ਜਿਹੜਾ ਬਾਹਰ ਬੈਠਾ, ਉਹ ਬੱਚੇ ਨੂੰ ਹੀ ਦਾਤਾ ਸਮਝੀ ਜਾਏ, ਪਰ ਏਡੀ ਮੂਰਖਤਾਈ ਤੇ ਉਹ ਵੀ ਨਹੀਂ ਕਰਦਾ। ਉਹਨੂੰ ਵੀ ਪਤਾ ਵੀ ਇਹ ਤੇ ਬੱਚਾ ਹੈ, ਆਵਾਜ਼ ਤੇ ਅੰਦਰੋਂ ਸਿਆਣੇ ਦੀ ਆਈ ਹੈ, ਉਹਨੇ ਜ਼ਰੀਆ ਬਣਾ ਕੇ ਭੇਜੇ। ਚਾਰ ਦਿਨ ਫਿਰ ਗੁਜ਼ਰੇ, ਹੁਣ ਬੱਚਾ ਹੀ ਆਕੜਿਆ ਫਿਰੇ ਵੀ ਅੱਜ ਮੈਂ ਉਹਨੂੰ ਦੇ ਕੇ ਆਇਆ, ਮੈਂ ਧੰਨ ਦਿੱਤਾ ਉਹਨੂੰ। ਚਾਰ ਕੁ ਦਿਨ ਗੁਜ਼ਰੇ, ਫੇਰ ਆ ਗਿਆ। ਅੱਜ ਉਸੇ ਸਿਆਣੇ ਨੇ ਦੂਜੇ ਬੱਚੇ ਦੇ ਤਲੀ 'ਤੇ ਰੱਖਤਾ ਵੀ ਅੱਜ ਤੂੰ ਜਾ, ਜ਼ਰੀਆ 'ਤੇ ਬਦਲ ਗਿਆ। ਅਕਾਲ ਪੁਰਖ ਉਹ ਸਿਆਣਾ ਜਿਹੜਾ ਸਾਨੂੰ ਬੱਚੇ ਰੂਪ ਦੇ ਵਿੱਚ ਜ਼ਰੀਆ ਬਣਾ ਕੇ ਕਿਸੇ ਦੂਜੇ ਤੱਕ ਦੀ ਲੋੜ ਪੂਰੀ ਕਰਦਾ ਹੈ। ਸਾਡੇ ਹੱਥ ਵੱਸ ਕੁਛ ਨਹੀਂ। ਉਹ ਜਦੋਂ ਚਾਹੇ, ਅੱਜ ਸ਼ਾਇਦ ਕਿਤੇ ਸਾਡੇ ਮਨ 'ਚ ਭਰਮ ਹੋ ਸਕਦਾ ਵੀ ਮੇਰੇ ਕਰਕੇ ਬੜੇ ਰੋਟੀਆਂ ਖਾਂਦੇ ਨੇ, ਮੇਰੇ ਕਰਕੇ ਬੜੇ ਪ੍ਰਸ਼ਾਦਾ ਛਕਦੇ ਨੇ, ਮੇਰੇ ਕਰਕੇ ਕਈਆਂ ਦਾ ਘਰ ਚੱਲਦਾ, ਹੋ ਸਕਦਾ ਭੁਲੇਖਾ ਹੋਵੇ। ਪਰ ਚੇਤਾ ਰੱਖੋ, ਸਾਡੇ ਕਰਕੇ ਕਿਸੇ ਦਾ ਘਰ ਨਹੀਂ ਚੱਲਦਾ, ਸਾਡੇ ਕਰਕੇ ਕਿਸੇ ਦਾ ਘਰ ਨਹੀਂ ਚੱਲਦਾ, ਅਸੀਂ ਸਿਰਫ ਜ਼ਰੀਆ ਹਾਂ। ਦਾਤਾ ਕੌਣ ਹੈ? ਦੀਨਨ ਕੀ ਪ੍ਰਤਪਾਲ ਕਰੈ ਨਿਤ, ਰੋਖ ਰੁਹਾਨ ਕੀ ਰੋਜ਼ੀ ਨਾ ਟਾਰੈ। ਦਾਤਾ ਤਾਂ ਉਹ ਹੀ ਹੈ। ਅੱਜ ਉਹ ਜ਼ਰੀਆ ਬਦਲ, ਅੱਜ ਮੈਂ ਕਹੀ ਜਾਂਦਾ ਮੇਰੇ ਕਰਕੇ ਭਾਈ ਬੜੇ ਰੋਟੀਆਂ ਖਾਂਦੇ, ਮਾਲਕ ਚਾਹੇ ਤੇ ਮੈਨੂੰ ਮੰਗਣ ਲਾ ਦੇ, ਫਿਰ ਮੈਂ ਕੀ ਕਰਾਂਗਾ। ਉਹਨੇ ਤੇ ਜ਼ਰੀਆ ਬਦਲਤਾ ਨਾ, ਉਹਨੇ ਸਾਧਨ ਬਦਲਤਾ। ਉਹਨੇ ਕਿਹਾ ਅੱਜ ਤੇਰੇ ਜ਼ਰੀਏ ਨਹੀਂ ਭਾਈ, ਅੱਜ ਮੇਰੇ, ਹੁਣ ਬੱਚੇ ਤੇ ਉਹਦੇ ਸਾਰੇ ਹੀ ਨੇ। ਜੇ ਇੱਕ ਬੱਚਾ ਹੰਕਾਰ ਚ ਆ ਜੇ ਵੀ ਮੈਂ ਆ, ਤੇ ਉਹ ਘਰ ਦਾ ਸਿਆਣਾ ਕਵੇ ਵੀ ਚੱਲ ਭਾਈ, ਜੇ ਤੈਨੂੰ ਹੰਕਾਰ ਹੈ ਮੈਂ ਦੂਜੇ ਜ਼ਰੀਏ ਪਹੁੰਚਦਾ ਕਰ ਦਿੰਦਾ। ਬੱਚੇ ਨੂੰ ਇਹ ਲੱਗਣ ਲੱਗ ਜੇ ਜੀ ਮੈਂ ਉੱਠ ਕੇ ਨਾ ਫੜਾਵਾਂ ਧਨ ਦੌਲਤ ਬਾਹਰ ਗੇਟ 'ਤੇ ਬੈਠੇ ਨੂੰ ਕਿੰਨੇ ਫੜਾਉਣਾ ਹੈ, ਉਹ ਆਕੜਿਆ ਫਿਰੇ। ਉਹ ਸਿਆਣਾ ਕਹਿੰਦਾ ਨਹੀਂ ਤੇ ਨਾ ਸੀ, ਉਹ ਦੂਜੇ ਨੂੰ ਆਵਾਜ਼ ਮਾਰਦਾ ਵੀ ਜਾ ਤੂੰ ਜਾ, ਉਹ ਚਲੇ ਜਾਂਦਾ। ਇਸੇ ਲਈ ਇਹ ਗੱਲ ਨੂੰ ਸਾਨੂੰ ਮਨ ਕਰਕੇ ਨਾ, ਜਿੰਨੀ ਛੇਤੀ ਅਸੀਂ ਸਮਝ ਲਈਏ ਉਹਨਾਂ ਭਲਾ। ਦੇਵਨ ਕਉ ਏਕੈ ਭਗਵਾਨ। ਇਸ ਕਰਕੇ ਜਗ ਜੀਵਨ ਪੁਰਖ ਤਿਆਗ ਕੈ ਇਹ ਛੱਡਣਾ ਪਏਗਾ, ਆਸ ਲਾਉਣੀ ਪਏਗੀ। ਪਰ ਕਿਹਦੇ ਤੇ? ਜਗ ਜੀਵਨ ਪੁਰਖ ਦੀ ਆਸ ਰੱਖਣੀ ਪਏਗੀ। ਤਿਆਗਣਾ ਕੀ ਹੈ? ਮਾਨਸ ਸੰਧੀ ਆਸ, ਇਹ ਛੱਡਣੀ ਹੈ। ਪਰ ਗੁਰੂ ਸਾਹਿਬ ਇੱਥੇ ਕਹਿ ਰਹੇ ਨੇ, ਕਹਿੰਦੇ
ਇਹਨੇ ਕੀਤਾ ਕੀ ਆ, ਜਗ ਜੀਵਨ ਪੁਰਖ ਤਿਆਗ ਕੇ, ਇਹ ਮਨੁੱਖ ਨੇ ਇਹ ਕੀਤਾ ਹੈ, ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਜਦ ਕਿ ਚਾਹੀਦਾ ਸੀ ਜਗ ਜੀਵਨ ਸੰਧੀ ਆਸ ਮਾਨਸ ਜਿਹੜਾ ਉਹਨੂੰ ਉਹਦੀ ਆਸ ਉਹਦਾ ਭਰੋਸਾ ਉਹ ਛੱਡ ਕੇ, ਹੈ ਨਾ, ਜਿਹੜਾ ਗੁਰੂ ਸਾਹਿਬ ਨੇ ਜਗ ਜੀਵਨ ਪੁਰਖ ਸੰਧੀ ਆਸ ਚਾਹੀਦਾ ਇਹ ਸੀ, ਅਤੇ ਕਰਨਾ ਕੀ ਸੀ, ਕਹਿੰਦੇ ਤਿਆਗ ਕੈ ਮਾਨਸ, ਮਾਨਸ ਦੀ ਆਸ ਛੱਡ ਕੇ ਜਗ ਜੀਵਨ ਦੀ ਆਸ ਚਾਹੀਦੀ ਸੀ, ਪਰ ਇਹਨੇ ਜਗ ਜੀਵਨ ਪੁਰਖ ਦੀ ਆਸ ਛੱਡ ਕੇ ਮਨੁੱਖ ਦੀ ਆਸ ਲਾ ਲਈ, ਅਤੇ ਇਸ ਗੱਲ ਨੂੰ ਆਖਣ 'ਚ ਕੋਈ ਗੁਰੇਜ਼ ਨਹੀਂ, ਮਨੁੱਖ ਉੱਪਰਲੀ ਆਸ ਕਦੇ ਪੂਰੀ ਨਹੀਂ ਹੋਈ, ਫਿਰ ਉਹ ਭਾਵੇਂ ਕੋਈ ਹੋਵੇ। ਜ਼ਿੰਦਗੀਆਂ 'ਚ ਤੁਸੀਂ ਵੇਖ ਲਓ, ਸਹਿਜ ਸੁਭਾਅ ਆਪਾਂ ਆਪਸ 'ਚ ਵਿਚਾਰ ਕਰਦੇ ਹਾਂ ਵੀ ਇਹਦੇ ਤੋਂ ਇਹ ਉਮੀਦ ਨਹੀਂ ਸੀ, ਮਤਲਬ ਅਸੀਂ ਉਮੀਦ ਕੋਈ ਹੋਰ ਲਾਈ ਹੋਈ ਸੀ, ਜਿਹੜਾ ਕਰਮ ਉਹਨੇ ਕਰਤਾ ਉਹ ਕਰਮ ਵੇਖ ਕੇ ਅਸੀਂ ਕਿਹਾ ਵੀ ਇਹ ਉਮੀਦ ਨਹੀਂ ਸੀ, ਸਾਡੀ ਉਮੀਦ ਕੁਝ ਹੋਰ ਸੀ, ਅਤੇ ਅਕਾਲ ਪੁਰਖ ਹੋਵੇ ਉਹਦੇ ਤੋਂ ਜਿਹੜੀ ਉਮੀਦ ਲਾਵਾਂਗੇ ਉਹੀ ਬਖਸ਼ਦਾ ਹੈ। ਅਤੇ ਤਪਸ਼ ਕੀ ਬਣਿਆ, ਤਪਸ਼ ਦਾ ਕਾਰਨ ਕੀ ਬਣਿਆ, ਮਾਨਸ ਸੰਧੀ ਆਸ, ਕਿਉਂਕਿ ਜਿਹੜੀ ਉਮੀਦ ਸੀ ਜਦੋਂ ਉਹਦੇ ਤੋਂ ਓਪੋਜ਼ਿਟ ਕਰਮ ਹੋਵੇ ਫਿਰ ਬੰਦੇ ਨੂੰ ਕੀ ਹੁੰਦਾ ਹੈ, ਫਿਰ ਇਨਸਾਨ ਤਪਦਾ ਹੈ, ਫਿਰ ਕ੍ਰੋਧੀ ਹੁੰਦਾ ਹੈ, ਫਿਰ ਈਰਖਾਲੂ ਬਣਦਾ। ਆਸ ਨਹੀਂ ਸੀ ਨਾ, ਆਸ ਕੁਝ ਹੋਰ ਬਣ ਗਈ। ਸਤਿਗੁਰੂ ਕਹਿੰਦੇ ਮਨੁੱਖਾ ਤੇਰੇ ਲਈ ਇਹ ਮਹੀਨਾ ਤਪਦਾ ਤਾਂ ਕਿਉਂਕਿ ਤੇਰੇ ਕੋਲ ਰੱਬ ਦੀ ਨਹੀਂ ਤੇਰੇ ਕੋਲ ਮਨੁੱਖ ਦੀ ਆਸ ਹੈ। ਮਨੁੱਖ ਦੀ ਆਸ ਛੱਡ ਦੇਵਨ ਕਉ ਏਕੈ ਭਗਵਾਨ, ਜਿਸ ਕੈ ਦੀਆ ਰਹੇ ਅਗਾਹੇ ਬਹੁਰ ਨਾ ਤ੍ਰਿਸ਼ਨਾ ਲੱਗ ਆਏ। ਫਿਰ ਇਕੱਲਾ ਇਹ ਨਹੀਂ, ਮਾਲਕ ਕਹਿੰਦੇ ਵੀ ਉਹ ਤੇਰੀਆਂ ਆਸਾਂ ਉਮੀਦਾਂ ਨਹੀਂ, ਮਾਰੇ ਰੱਖ ਹੈ ਏਕੋ ਆਪ। ਕਿਸ ਕਾਰਨ ਕਰਕੇ ਮਨੁੱਖ 'ਤੇ ਉਮੀਦ ਲਾਈ, ਵੀ ਤੈਨੂੰ ਕੋਈ ਬਚਾ ਸਕਦਾ ਹੈ? ਪਹਿਲਾਂ ਕਿਹਾ ਦੇਵਨ ਕਹੋ ਏਕ ਹੈ ਭਗਵਾਨ, ਫਿਰ ਕਹਿੰਦੇ ਮਾਰੇ ਰੱਖ ਹੈ ਏਕੋ ਆਪ, ਮਨੁੱਖ ਕਹਿ ਕਿਛ ਨਾਹੀਂ ਹਾਥ, ਮਨੁੱਖ ਦੇ ਹੱਥ ਹੀ ਕੁਛ ਨਹੀਂ ਹੈ। ਸਪਸ਼ਟ ਬਚਨ, ਕੋਈ ਲੁਕੋ ਨਹੀਂ ਗੁਰੂ ਸਾਹਿਬ ਨੇ ਰੱਖਿਆ, ਕਹਿੰਦੇ ਨਾ ਤੈਨੂੰ ਕੋਈ ਕੁਝ ਦੇ ਸਕਦਾ, ਨਾ ਤੇਰੇ ਕੋਲੋਂ ਕੋਈ ਕੁਝ ਖੋ ਸਕਦਾ। ਦੇਵਨ ਕਹੋ ਏਕ ਹੈ ਭਗਵਾਨ, ਫਿਰ ਦੂਜੀ ਗੱਲ, ਨਾ ਤੈਨੂੰ ਕੋਈ ਮਾਰ ਸਕਦਾ, ਨਾ ਤੈਨੂੰ ਕੋਈ ਬਚਾ ਸਕਦਾ, ਮਰਨ ਵਾਲਾ ਵੀ ਉਹ ਹੈ ਤੇ ਰੱਖਣ ਵਾਲਾ ਵੀ ਉਹ ਹੈ, ਫਿਰ ਡਰ ਕਾਹਦਾ। ਸਾਨੂੰ ਤੇ ਜ਼ਿੰਦਗੀਆਂ ਜਿਉਣੀਆਂ ਨਹੀਂ ਆਈਆਂ, ਸਮਝ ਨਹੀਂ ਆਈ ਅਸੀਂ ਜ਼ਿੰਦਗੀ ਜਿਉਣੀ ਕਿਵੇਂ। ਜੇ ਕਿਤੇ ਗੁਰਬਾਣੀ ਨੂੰ ਆਧਾਰ ਬਣਾ ਕੇ ਜ਼ਿੰਦਗੀ ਜਿਉਈਏ ਨਾ, ਜ਼ਿੰਦਗੀ 'ਚ ਡਰ ਤੇ ਕਦੇ ਆ ਹੀ ਨਹੀਂ ਸਕਦਾ ਨਾ, ਭੈ ਕਾਹਦਾ ਜੀ ਜ਼ਿੰਦਗੀ 'ਚ, ਫਿਰ ਕਦੇ ਨਹੀਂ, ਨਿਰਾਸ਼ ਤਾਂ ਕਦੇ ਜ਼ਿੰਦਗੀ 'ਚ ਨਹੀਂ ਆਏਗੀ ਜਦੋਂ ਆਧਾਰ ਗੁਰਬਾਣੀ ਹੋਏਗੀ, ਆਸਰਾ ਗੁਰਬਾਣੀ ਹੋਏਗੀ। ਅਸੀਂ ਗੁਰੂ ਸਾਹਿਬਾਨਾਂ ਦਾ ਜੀਵਨ ਪੜ੍ਹ ਲਿਆ, ਗੁਰਸਿੱਖਾਂ ਦਾ ਜੀਵਨ ਪੜ੍ਹ ਲਿਆ, ਇਤਿਹਾਸ ਪੜ੍ਹ ਲਿਆ, ਫਿਰ ਸੋਚਣ ਲੱਗ ਜਾਈਦਾ ਵੀ ਇੱਦਾਂ ਵੀ ਹੋ ਸਕਦਾ ਹੈ। ਹੁਣ ਜਦੋਂ ਇਹਨਾਂ ਸਿੱਖਿਆਵਾਂ ਨੂੰ, ਜਿਹੜੀਆਂ ਸਿੱਖਿਆਵਾਂ ਗੁਰੂ ਸਾਹਿਬ ਦੇ ਰਹੇ ਨੇ, ਇਹਨਾਂ ਨੂੰ ਅਸੀਂ ਜ਼ਿੰਦਗੀ 'ਚ ਧਾਰਨ ਕਰ ਲਈਏ, ਕਿੱਦਾਂ ਨਹੀਂ ਹੋਏਗਾ ਜੀ? ਬੰਦਾ ਰਾਜੇ ਦੇ ਡਰ ਤੋਂ ਬਿਨਾਂ ਕਿਵੇਂ ਰਹਿ ਸਕਦਾ? ਹੁਣ ਰਾਜੇ ਦਾ ਡਰ ਤੇ ਤਾਂ ਹੋਵੇ ਨਾ ਜੀ, ਰਾਜਾ ਮਾਰ ਸਕਦਾ ਹੋਵੇ, ਰਾਜਾ ਤੇ ਮਾਰ ਹੀ ਨਹੀਂ ਸਕਦਾ। ਰਾਜੇ ਦੇ ਅੱਗੇ ਸਿਰ ਤੇ ਮੈਂ ਤਾਂ ਨਵਾਵਾਂ, ਡਰ ਕੇ ਤਾਂ ਝੁਕਾਂ ਜੇ ਉਹ ਮੈਨੂੰ ਬਚਾ ਸਕਦਾ ਹੋਵੇ, ਨਾ ਉਹ ਬਚਾ ਸਕਦਾ ਨਾ ਮਾਰ ਸਕਦਾ। ਸਤਿਗੁਰੂ ਕਹਿੰਦੇ ਮਾਰਨਾ ਵੀ ਅਕਾਲ ਨੇ ਆ, ਰੱਖਣਾ ਵੀ ਉਹਨੇ ਹੈ, ਤੇ ਫਿਰ ਰਾਜਾ ਕੀ ਹੈ ਜੀ? ਨਾ ਰਾਜਾ ਤੇਰੀ ਝੋਲੀ ਭਰ ਸਕਦਾ, ਨਾ ਤੇਰੀ ਝੋਲੀ ਚੋਂ ਖੋ ਸਕਦਾ, ਫਿਰ ਡਰ ਕਾਹਦਾ, ਫਿਰ ਆਸ ਕਾਹਦੀ? ਆਸ ਹੋਣੀ ਕਿਹਦੇ ਤੇ ਚਾਹੀਦੀ? ਜਿਹੜਾ ਰੱਖ ਵੀ ਸਕਦਾ, ਜਿਹੜਾ ਮਾਰ ਵੀ ਸਕਦਾ, ਆਸ ਉਹਦੇ 'ਤੇ ਹੋਵੇ, ਜਿਹੜਾ ਦਾਤ ਬਖਸ਼ ਵੀ ਦਿੰਦਾ ਅਤੇ ਜਿਹੜਾ ਦਾਤ ਬਖਸ਼ੀ ਹੋਈ ਖੋ ਵੀ ਲੈਂਦਾ, ਆਸ ਤਾਂ ਉਹਦੇ 'ਤੇ ਹੋਵੇ ਨਾ। ਮੈਂ ਐਵੇਂ ਡਰੀ ਜਾਵਾਂ,
ਵੀ ਬੰਦਾ ਬੰਦੇ ਤੋਂ ਖੋਹ ਨਾ ਲਵੇ, ਕੌਣ ਖੋਲੇਗਾ ਜੀ? ਹੱਥਾਂ ਵਿੱਚ ਫੜੀਆਂ ਖੋਹ ਕੇ ਲੈ ਜਾਏਗਾ ਕੋਈ? ਕਰਮਾਂ ਦੀਆਂ ਥੋੜੀ ਖੋਹ ਕੇ ਲੈ ਜਾਏਗਾ, ਉਹ ਤੇ ਰੱਬ ਨੇ ਫਿਰ ਬਖਸ਼ਣਾ ਹੀ ਹੈ, ਉਹ ਬਖਸ਼ ਦੇਣਾ ਉਹਨੇ। ਇਸ ਲਈ ਗੁਰੂ ਸਾਹਿਬ ਕਹਿੰਦੇ ਭਾਈ ਜੇ ਇਸ ਮਹੀਨੇ ਨੂੰ ਸੋਹਣੇ ਤਰੀਕੇ ਨਾਲ ਜਿਉਣਾ ਫਿਰ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ 'ਚ ਇਹ ਆਪਣਾ ਮਨੁੱਖ ਦੀ ਆਸ ਛੱਡ ਕੇ ਅਤੇ ਜਗ ਜੀਵਨ ਦੀ ਆਸ 'ਤੇ ਆ ਜਾ। ਜੇ ਜਗ ਜੀਵਨ ਦੀ ਆਸ ਛੱਡ ਕੇ ਮਨੁੱਖ ਦੀ ਆਸ ਉੱਤੇ ਰਹੇਗਾ ਫਿਰ ਬਹੁਤਾ ਚਿਰ ਨਹੀਂ ਆਉ, ਇੱਕ ਨਾ ਇੱਕ ਦਿਨ ਫਿਰ ਨਿਰਾਸ਼ਤਾ ਹੈ। ਇਹ ਹਾਲਾਤ ਉਸ ਮਨੁੱਖ ਦੇ ਨੇ ਜਿਹਦੇ ਲਈ ਇਹ ਮਹੀਨਾ ਤਪਸ਼ ਵਾਲਾ ਬਣ ਜਾ

0: ਫਿਰ ਸਤਿਗੁਰੂ ਨੇ ਅਗਲੀਆਂ ਪੰਕਤੀਆਂ 'ਚ ਜ਼ਿਕਰ ਕੀਤਾ, ਦੁਈਐ ਭਾਏ ਵੇ ਗੁੱਚੀਐ। ਭਾਏ ਮਤਲਬ ਪ੍ਰੇਮ, ਭਾਉ ਤੋਂ ਲਫਜ਼ ਭਾਏ ਬਣਿਆ, ਕਿਉਂਕਿ ਊੜੇ ਨੂੰ ਸਿਹਾਰੀ ਨਹੀਂ ਆਉਂਦੀ, ਊੜੇ ਨੂੰ ਸਿਹਾਰੀ ਨਹੀਂ ਵਰਤੀ ਜਾ ਸਕਦੀ। ਇਸ ਕਰਕੇ ਗੁਰੂ ਸਾਹਿਬ ਨੇ ਊੜੇ ਦੀ ਥਾਂ ਈੜੀ ਸ਼ਬਦ ਵਰਤ ਕੇ ਅਤੇ ਨਾਲ ਉਹਨੂੰ ਸਿਹਾਰੀ ਦਿੱਤੀ। ਜਦੋਂ ਪ੍ਰੇਮ ਵਿੱਚ ਅਰਥ ਕਰਨਾ ਅਤੇ ਸਿਹਾਰੀ ਨੇ ਅਰਥ ਕਰਨਾ ਵਿੱਚ ਦਾ, ਫਿਰ ਊੜੇ ਨੂੰ ਸਿਹਾਰੀ ਨਹੀਂ ਆਉਣੀ। ਇਸ ਲਈ ਦੂਜੇ ਭਾਏ, ਦੂਜੇ ਪ੍ਰੇਮ ਵਿੱਚ ਵਿਗੁੱਚੀ ਹੈ, ਵਿਗੁੱਚਣਾ, ਵਿਗੁੱਚੀ ਹੈ ਮਤਲਬ ਖੁਆਰ ਰੋਣਾ, ਠੇਡੇ ਖਾਣੇ, ਠੁੱਕਰਾਂ ਖਾਣੀਆਂ। ਸੁਖਾਲੇ ਸ਼ਬਦਾਂ 'ਚ ਜਦੋਂ ਅਰਥ ਕਰੋ, ਖੁਆਰ ਹੋਣਾ, ਬੰਦਾ ਠੁੱਡੇ ਖਾਂਦਾ ਫਿਰਦਾ, ਬੜਾ ਖੁਆਰ ਹੋਇਆ ਮੈਂ ਅੱਜ, ਬੜੀਆਂ ਠੋਕਰਾਂ ਖਾਧੀਆਂ ਜ਼ਿੰਦਗੀ 'ਚ। ਇਨਸਾਨ ਸਹਿਜ ਸੁਭਾਅ ਲਫਜ਼ ਵਰ ਵੀ ਬਹੁਤ ਖੁਆਰ ਹੋਇਆ ਜੀ ਮੈਂ ਆਪਣੀ ਜ਼ਿੰਦਗੀ 'ਚ। ਸਤਿਗੁਰੂ ਕਹਿੰਦੇ ਭਾਈ ਖੁਆਰ ਓਨਾ ਚਿਰ ਹੋਈਦਾ ਜਿੰਨਾ ਚਿਰ ਦੂਜਾ ਭਾਅ ਹੈ, ਜਿੰਨਾ ਚਿਰ ਦੂਜੇ ਦਾ ਪ੍ਰੇਮ ਹੈ। ਦੂਜੇ ਦਾ ਮਤਲਬ ਅਕਾਲ ਪੁਰਖ ਤੋਂ ਬਿਨਾਂ। ਹੁਣ ਉਹ ਪ੍ਰੇਮ ਕਿਸੇ ਚੀਜ਼ ਦਾ ਵੀ ਹੋ ਸਕਦਾ ਜੀ, ਰੱਬ ਜੀ ਨੂੰ ਛੱਡ ਕੇ ਉਹਦੀ ਬਣਾਈ ਹੋਈ ਸਾਰੀ ਕੁਦਰਤ, ਸਾਰੀ ਤੇ ਉਹਦੀ ਕੁਦਰਤ ਵਿੱਚ ਹੀ ਜੀਵ ਗੁਲਤਾਨ ਹੋ ਕੇ ਰਹਿ ਜਾਏ, ਇਹ ਹੈ ਦੂਜਾ ਪਾਅ, ਦੂਜਾ ਪਾਏ। ਤੇ ਜਿਹੜਾ ਇੱਥੇ ਹੋਵੇ, ਸਾਹਿਬ ਕਹਿੰਦੇ ਭਾਈ ਉਹ ਖੁਆਰ ਹੁੰਦਾ ਹੈ, ਤੇ ਜਿਹੜਾ ਖੁਆਰ ਹੁੰਦਾ ਹੈ, ਗਲ ਪਈਸ ਜਮ ਕੀ। ਹੁਣ ਫਾਈ ਤੇ ਸਾਰਿਆਂ ਦੇ ਗਲ 'ਚ ਹੀ ਹੈ ਜੀ, ਜਮ ਦੀ ਫਾਹੀ ਕਿਹਦੇ ਗਲ ਵਿੱਚ ਨਹੀਂ, ਵੱਡੇ ਤੋਂ ਲੈ ਕੇ ਛੋਟੇ ਤੱਕ, ਛੋਟੇ ਤੋਂ ਲੈ ਕੇ ਵੱਡੇ ਤੱਕ, ਬਚਪਨ ਤੋਂ ਲੈ ਕੇ ਬਜ਼ੁਰਗੀ ਤੱਕ, ਬਜ਼ੁਰਗ ਤੋਂ ਭਾਵੇਂ ਬਚਪਨ ਦੀ, ਹੈ ਨਾ, ਜਿਹਦੇ ਵੱਲ ਮਰਜ਼ੀ ਵੇਖ ਲਓ, ਗਲ ਪਈਸ ਜਮ ਕੀ। ਫਾਹੀ ਤੇ ਸਭ ਦੇ ਗਲ 'ਚ ਹੀ ਹੈ, ਜਮ ਮੌਤ। ਪਰ ਫਰਕ ਹੈ, ਸਤਿਗੁਰੂ ਜੀ ਨੇ ਗੁਰਬਾਣੀ ਦਾ ਇੱਕ ਨਿਰਣਾ ਦਿੱਤਾ, ਬਾਬਾ ਫਰੀਦ ਸਾਹਿਬ, ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂ ਕੜਕਾਏ। ਉਹ ਜਿੰਦ ਕੱਢਦਾ ਤੇ ਹੱਡਾਂ ਨੂੰ ਕੜਕਾ ਦਿੰਦਾ। ਦੂਜਾ ਬਚਨ ਪੜੋ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸਵਾਰ ਕੇ ਚੱਲਿਆ ਆਪਣੀ ਮਰਜ਼ੀ, ਮੌਤ ਦੀ ਫਾਹੀ ਤੇ ਇੱਥੇ ਵੀ ਹੈ, ਸਰੀਰਕ ਮੌਤ ਦੀ ਫਾਹੀ ਇੱਥੇ ਵੀ ਹੈ। ਫਿਰ ਉਹ ਭਾਵੇਂ ਗੁਰਮੁਖ ਹੋਵੇ ਤੇ ਭਾਵੇਂ ਮਨਮੁਖ ਹੋਵੇ, ਸਰੀਰਕ ਮੌਤ ਦੀ ਫਾਹੀ ਗੁਰਮੁਖ ਦੇ ਗਲ ਵਿੱਚ ਵੀ ਹੈ ਤੇ ਮਨਮੁਖ ਦੇ ਵੀ। ਪਰ ਜਦੋਂ ਮਨਮੁਖ ਦੇ ਗਲ ਵਿਚਲੀ ਫਾਹੀ ਕੱਸੀ ਜਾਂਦੀ ਹੈ, ਟਾਈਟ ਹੁੰਦੀ ਹੈ, ਖਿੱਚੀ ਜਾਂਦੀ ਹੈ, ਫਿਰ ਜਿੰਦ ਨਿਮਾਣੀ ਕੱਢੀ ਹੈ, ਉਹ ਕੱਢਦਾ ਹੈ, ਇਹ ਜਿੰਦ ਦੇਣੀ ਨਹੀਂ ਚਾਹੁੰਦਾ। ਮਨਮੁਖ ਮਰਨਾ ਥੋੜ੍ਹੀ ਚਾਹੁੰਦਾ, ਮਰਨਾ ਨਹੀਂ ਚਾਹੁੰਦਾ, ਉਹਨੂੰ ਤੇ ਉਹਦੀ ਔਧ ਪੁੰਨੀ ਉੱਤੇ ਰੱਬ ਲੈ ਕੇ ਜਾਂਦਾ ਵੀ ਚੱਲ ਹੁਣ ਤੇਰੀ ਵਾਰੀ ਮੁੱਕ ਗਈ, ਤੇਰਾ ਸਮਾਂ ਮੁੱਕ ਗਿਆ, ਉਹ ਲੈ ਕੇ ਗਿਆ। ਦੂਜੇ ਪਾਸੇ ਚੱਲਿਆ, ਲੈ ਕੇ ਜਾਣ ਤੇ ਚੱਲਣ ਵਿੱਚ ਫਰਕ ਹੈ, ਜਿਹੜਾ ਚੱਲਿਆ ਉਹ ਆਪਣੀ ਮਰਜ਼ੀ ਹੈ ਤੇ ਜਿਹੜਾ ਲੈ ਕੇ ਜਾਣਾ ਉਹ ਆਪਣੀ ਮਰਜ਼ੀ ਨਹੀਂ ਹੈ, ਉਹ ਲੈ ਕੇ ਜਾਣ ਵਾਲੇ ਦੀ ਮਰਜ਼ੀ ਹੈ। ਐਵੇਂ ਨਹੀਂ। ਭਾਈ ਤਾਰੂ ਸਿੰਘ ਨੇ ਕਿਹਾ ਵੀ ਸੱਜਣਾ ਲੈ ਕੇ ਤੇ ਤੈਨੂੰ ਆਪਦੀ ਜੁੱਤੀ ਅਰਗੇ ਅੱਗੇ ਹੀ ਜਾਊਂ। ਜ਼ਕਰੀਆ ਖਾਨ ਨੂੰ ਕਿਹਾ ਸੀ ਨਾ ਵੀ ਤੈਨੂੰ ਤੇ ਆਪਣੀ ਜੁੱਤੀ ਅੱਗੇ ਲੈ ਕੇ ਜਾਊਂ। ਔਰ ਵੇਖ ਲਓ ਖੋਪਰ ਉਤਰਿਆ, 21 ਤੋਂ 22 ਦਿਨ ਦਾ ਸਮਾਂ। ਭਾਈ ਤਾਰੂ ਸਿੰਘ ਬਿਨਾਂ ਖੋਪਰੀ ਤੋਂ ਜੀਵਤ ਨੇ। ਉਹਨਾਂ ਸਮਾਂ ਜ਼ਕਰੀਆ ਖਾਨ ਨੂੰ ਮਰਨ ਨੂੰ ਲੱਗਾ ਹੈ। ਉਹ ਬਾਦਸ਼ਾਹੀ ਜ਼ਿੰਦਗੀ ਗੁਜ਼ਾਰ ਰਿਹਾ, ਤਖ਼ਤ 'ਤੇ ਬਹਿੰਦਾ ਹੈ, ਅਤੇ ਭਾਈ ਤਾਰੂ ਸਿੰਘ ਜੀ ਨੇ ਤਸ਼ੱਦਦ ਸਿਆ, ਸਿਰ ਉੱਤੇ ਮੱਲਮ ਪੱਟੀ ਹੁੰਦੀ ਹੈ। ਜ਼ਕਰੀਆ ਖਾਨ ਚੰਗਾ ਭਲਾ ਮੰਜੇ 'ਤੇ ਲੰਮਾ ਪੈ ਜਾਂਦਾ। ਇਹਨਾਂ ਦੀ ਸੇਵਾ ਵਾਸਤੇ ਕੋਈ ਟਾਵਾਂ ਟਾਵਾਂ ਆਉਂਦਾ। ਜ਼ਕਰੀਆ ਖਾਨ ਕੋਲ ਦੁਨੀਆਂ ਦੇ ਸਾਰੇ ਹੀ ਵੈਦ ਖੜੋਤੇ ਨੇ। ਤਾਰੂ ਸਿੰਘ ਦੀ ਜ਼ੁਬਾਨ ਤੋਂ ਕਦੇ ਵੀ ਸ਼ਬਦ ਨਹੀਂ ਨਿਕਲਿਆ ਭਾਈ ਤਾਰੂ ਸਿੰਘ ਜੀ ਦੀ ਜ਼ੁਬਾਨ ਤੋਂ ਵੀ ਮੈਂ ਦੁਖੀ ਬੜਾ। ਉਹ ਚੰਗਾ ਭਲਾ ਸਾਰੇ ਵੈਦਾਂ ਦੇ ਖੜੋਤੇ ਆ ਕਹੀ ਜਾਂਦਾ ਵੀ ਮੈਂ ਦੁਖੀ ਬੜਾ। ਦੋਵੇਂ ਨੇ ਨਾ, ਭਾਈ ਤਾਰੂ ਸਿੰਘ 22 ਦਿਨ ਜੀਵਤ ਨੇ, ਜ਼ਕਰੀਆ ਖਾਨ 22 ਦਿਨ ਰੋਂਦਾ ਹੈ। ਭਾਈ ਤਾਰੂ ਸਿੰਘ ਦੇ ਚਿਹਰੇ 'ਤੇ ਕੋਈ ਮਾਯੂਸੀ ਨਹੀਂ, ਜ਼ਕਰੀਆ ਖਾਨ ਦੇ ਚਿਹਰੇ ਦਾ ਹਾਸਾ ਹੀ ਉੱਡ ਗਿਆ। ਉੱਥੇ ਸਿਵਾਏ ਮਾਯੂਸੀ ਤੋਂ ਹੈ ਚੱਲੇ ਦੋਵੇਂ ਹੀ ਨੇ, ਜਾ ਤੇ ਦੋਵੇਂ ਹੀ ਰਹੇ ਨਾ। ਮਰਿਆ ਜ਼ਕਰੀਆ ਖਾਨ ਵੀ ਹੈ, ਪਰ ਮਰਦਾ ਹੋਇਆ ਵੀ ਬੇਪੱਤ ਹੋ ਕੇ ਮਰਿਆ, ਸਿਰ 'ਚ ਜੁੱਤੀਆਂ ਖਾਂਦਾ ਮਰਿਆ। ਮਾਰ ਪੈਂਦੀ ਮਰਿਆ ਨਾ, ਸਿਰ ਦੇ ਵਿੱਚ ਮਾਰ ਮਾਰ ਸਿਰ ਪੋਲਾ ਕਰਤਾ, ਮਰ ਗਿਆ। ਉਹ ਮਰਨ ਤੇ ਉਦੋਂ ਹੀ ਹੋ ਗਿਆ ਨਾ ਜਦੋਂ ਬਾਦਸ਼ਾਹ ਹੋਵੇ ਸਮੇਂ ਦਾ, ਤੇ ਸਿਰ 'ਚ ਜੁੱਤੀਆਂ ਖਾਂਦਾ ਫਿਰੇ, ਮਰਨ ਤੇ ਉਦੋਂ ਹੀ ਹੋ ਗਿਆ। ਤੇ ਜਿਹਦੇ ਸਿਰ ਵਿੱਚ ਜੁੱਤੀਆਂ ਵੀ ਉਹਦੀ ਮਰਜ਼ੀ ਨਾਲ ਮਰ, ਨਹੀਂ ਬਾਦਸ਼ਾਹ ਵੱਲ ਤੇ ਕੋਈ ਉਂਗਲ ਨਹੀਂ ਚੁੱਕ ਸਕਦਾ। ਉਹ ਆਪ ਕਹਿੰਦਾ ਵੀ ਲਿਆਓ ਚੱਕ ਕੇ ਭਾਈ ਮੇਰੇ ਸਿਰ 'ਚ ਮਾਰੋ, ਉਹ ਆਪ ਕਹਿੰਦਾ। ਇੱਕ ਪਾਸੇ ਜਿੰਦ ਨੇ ਮਾਣੀ ਕੱਢੀ ਆ ਹੱਡਾਂ ਕੂਕੜਕਾਏ, ਤੇ ਇੱਕ ਪਾਸੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਜ਼ਕਰੀਆ ਖਾਨ ਮਰਿਆ, ਭਾਈ ਤਾਰੂ ਸਿੰਘ ਜੀ ਤੱਕ ਖਬਰ ਪਹੁੰਚੀ, ਫਿਰ ਭਾਈ ਤਾਰੂ ਸਿੰਘ ਨੇ ਗੁਰੂ ਕਿਆਂ ਸਿੱਖਾਂ ਨੂੰ ਫਤਿਹ ਬੁਲਾਈ ਵੀ ਹੁਣ ਸਾਡਾ ਵੀ ਵੇਲਾ ਆ। ਆ ਫਰਕ ਜੇ, ਇਸ ਲਈ ਸਾਹਿਬ ਕਹਿੰਦੇ ਭਾਈ ਜਦੋਂ ਅਸੀਂ ਦੂਜੇ ਭਾਏ ਵਿੱਚ ਹੋਵਾਂਗੇ ਫਿਰ ਖੁਆਰ ਹੋਵਾਂਗੇ, ਤੇ ਫਿਰ ਮੌਤ ਦੀ ਫਾਹੀ ਗਲ ਵਿੱਚ ਹੁੰਦੀ। ਗਲ ਪਈਸ ਜਮ ਕੀ ਫਾਸ, ਫਿਰ ਨਾਲ ਜਿਹਾ ਬੀਜੈ ਸੋ ਲੁਣੈ। ਹਰ ਇਨਸਾਨ ਕਹਿੰਦਾ ਜੋ ਬੀਜਾਂਗੇ ਉਹ ਵੱਢਾਂਗੇ, ਜੋ ਬੀਜਿਆ ਹੈ ਉਹ ਵੱਢਣਾ ਹੈ, ਜੋ ਬੀਜਾਂਗੇ ਉਹ ਵੱਢਾਂਗੇ। ਕੌਣ ਨਹੀਂ ਜਾਣਦਾ, ਹਰ ਕੋਈ ਜਾਣਦਾ ਨਾ, ਜੋ ਕੀਤਾ ਉਹ ਭਰਨਾ ਹੈ, ਜੋ ਕਰਾਂਗੇ ਉਹ ਭਰਾਂਗੇ। ਔਰ ਸਹਿਜ ਸੁਭਾਅ ਆਪਾਂ ਕਹਿੰਦੇ ਵੀ ਆ ਵੀ ਜਿਹੜਾ ਕਰੇਗਾ ਜੀ ਉਹ ਭਰੇਗਾ। ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਅਸੀਂ ਇਹ ਸ਼ਬਦ ਵਰਤਦੇ ਹਾਂ, ਜੋ ਕਰੇਗਾ ਉਹ ਭਰੇਗਾ। ਮਤਲਬ ਹਰ ਕੋਈ ਜਾਣਦਾ ਹੈ ਵੀ ਆਪਣੇ ਕਰਮ ਭੋਗਣੇ ਪੈਂਦੇ ਨੇ। ਮਨ ਕਿੰਨੇ ਆ ਕਿੰਨੇ ਲਿਆ ਜੀ, ਹੁਣ ਜਾਣਦੇ ਤਾਂ ਅਸੀਂ ਵੀ ਹਾਂ ਵੀ ਆਪਣੇ ਕਰਮ ਭੋਗਣੇ ਪੈਂਦੇ ਨੇ। ਕੀ ਅਸੀਂ ਸਿਰਫ ਚੰਗੇ ਹੀ ਕੀਤੇ? ਜਿਹੜਾ ਜਾਣਦਾ ਵੀ ਆਪਣੇ ਕਰਮ ਭੋਗਣੇ ਪੈਂਦੇ ਨੇ, ਸਿਆਣਪ ਤਾਂ ਇਹ ਸੀ ਵੀ ਉਹ ਚੰਗੇ ਹੀ ਕਰਦਾ, ਉਹ ਚੰਗੇ ਹੀ ਕਰਦਾ ਵੀ ਜੇ ਤਾਂ ਜੋ ਜਿੱਦਣ ਭੋਗਣੇ ਪੈਣ ਉੱਦਣ ਮਾੜੇ ਨਾ ਹੋਣ, ਉੱਦਣ ਚੰਗੇ ਹੀ ਭੋਗਾ। ਜਿਹਨੂੰ ਨਹੀਂ ਸੀ ਪਤਾ ਉਹ ਤਾਂ ਮੰਦੇ ਕਰਮ ਕਰਦਾ, ਕਿਤੇ ਨਾ ਕਿਤੇ ਕਹਿ ਸਕਦੇ ਹਾਂ ਵੀ ਇਹਨੂੰ ਪਤਾ ਨਹੀਂ ਸੀ ਭਾਈ ਆਪਣੇ ਕਰਮ ਭੋਗਣੇ ਪੈਂਦੇ ਨੇ, ਇਸ ਕਰਕੇ ਇਹਨੇ ਮੰਦੇ ਕਰਮ ਕੀਤੇ। ਪਤਾ ਵੀ ਸਾਰਿਆਂ ਨੂੰ ਹੀ ਹੈ ਪਰ ਟਲ ਕੌਣ ਗਿਆ ਜੀ? ਟਲਿਆ ਕੋਈ ਹੈ? ਜੋ ਚਿੱਤ ਕਰਦਾ ਇਨਸਾਨ ਕਰੀ ਜਾਂਦਾ, ਔਰ ਇਹ ਕਹਿ ਕੇ ਕਰਦਾ ਵੀ ਜੋ ਹੋਏਗਾ ਵੇਖੀ ਜਾਏਗੀ, ਫਿਰ ਜੋ ਹੁੰਦਾ ਉਹਨੂੰ ਵੇਖ ਨਾ। ਜਦੋਂ ਤੂੰ ਮਾੜਾ ਕਰਮ ਕੀਤਾ, ਕਰਨ ਲੱਗਿਆਂ ਇਹ ਤੂੰ ਆਖ ਕੇ ਕੀਤਾ ਵੀ ਜੋ ਹੋਏਗਾ ਉਹ ਵੇਖੀ ਜਾਏਗੀ, ਮੈਂ ਤੇ ਕਰੂੰ, ਫਿਰ ਜੋ ਹੋ ਰਿਹਾ ਉਹ ਵੇਖ, ਹੁਣ ਨਿਬੜ। ਫਿਰ ਜਦੋਂ ਹੁੰਦਾ ਉਦੋਂ ਵੇਖਿਆ ਨਹੀਂ ਜਾਂਦਾ, ਫਿਰ ਕੁਰਲਾਉਂਦਾ। ਸਤਿਗੁਰੂ ਕਹਿੰਦੇ ਹੁਣ ਬਦਲਿਆ ਨਹੀਂ ਜਾ ਸਕਦਾ ਭਾਈ, ਹੁਣ ਤੇ ਜਿਹਾ ਬੀਜਾ ਸੋ ਲੁਣੈ ਮੱਥੈ ਜੋ ਲਿਖਿਆਸ। ਜੋ ਤੂੰ ਆਪਣੇ ਮੱਥੇ ਦੇ ਲੇਖ ਬਣਾ ਲਏ, ਲਿਖੇ ਗਏ, ਉਹ ਹੁਣ ਲੁਣੇ, ਉਹ ਵੱਢਣੇ ਤੇ ਪੈਣਗੇ। ਥੋੜੇ ਥੋੜੇ ਕਰਕੇ ਵੱਢ ਲਾ, ਬਹੁਤੇ ਕਰਕੇ ਵੱਢ ਲਾ, ਥੋੜਾ ਥੋੜਾ ਭੋਗ ਲਾ, ਬਹੁਤੇ ਭੋਗ ਲਾ, ਭੋਗਣੇ ਤੇ ਉਹ ਹੀ ਪੈਣਗੇ। ਔਰ ਭੋਗਣੇ ਵੀ ਉੱਦਾਂ ਹੀ ਪੈਣਗੇ ਜੀ ਜਿੱਦਾਂ ਸਾਡੀ ਉਮਰ ਦਾ ਤਕਾਜ਼ਾ ਹੈ, ਜਿੱਦਾਂ ਸਾਡੀ ਉਮਰ ਹੈ ਉੱਦਾਂ ਹੀ ਭੋਗਣੇ ਪੈਣਗੇ। ਹੁਣ ਜਿੰਨੀ ਉਮਰ ਹੈ, ਮੰਨ ਲਓ ਕਿਸੇ ਦੀ 50 ਸਾਲ ਉਮਰ ਹੈ, ਤੇ ਬੰਦੇ ਨੇ ਰੱਜ ਕੇ ਕਰਮ ਕੀਤੇ ਹੁਣ ਮਾੜੇ, ਫਿਰ ਉਹਨੇ 50ਵਾਂ ਦੇ ਵਿੱਚ ਨਿਬੇੜਾ ਵੀ ਤੇ ਕਰਨਾ ਨਾ। ਉਹਨੇ 50ਵਾਂ 'ਚ ਨਿਬੇੜਾ ਕਰ, ਉਹਨੇ ਲੇਖਾ ਰੱਖਣਾ ਥੋੜ੍ਹੀ ਹੈ। ਉਹਨੇ ਇਹ ਥੋੜ੍ਹੀ ਕਹਿਣਾ ਵੀ ਚੱਲ ਕੋਈ ਅਗਲੀ ਵਾਰੀ ਨਿਭਣਾਂਗੇ ਤੇਰੇ ਨਾਲ, ਵੀ ਦੁਬਾਰਾ ਆ ਜਾਈ ਤੂੰ, ਨਹੀਂ। ਜੇ 50 ਸਾਲਾਂ ਦੀ ਜ਼ਿੰਦਗੀ ਹੈ ਤੇ ਜਿੰਨੇ ਕਰਮ ਕੀਤੇ ਨੇ ਨਾ, ਉਹ 50ਵਾਂ 'ਚ ਭੋਗ ਕੇ ਜਾਣੇ ਨੇ। ਸਰੀਰਾਂ 'ਤੇ ਕਿਰਮ ਐਵੇਂ ਨਹੀਂ ਚੱਲਦੇ, ਸਰੀਰਾਂ ਉੱਤੇ ਉਹ ਰੋਗ ਐਵੇਂ ਨਹੀਂ ਆਉਂਦੇ ਜਿਨ੍ਹਾਂ ਦਾ ਇਲਾਜ ਕੋਈ ਨਹੀਂ। ਸੱਜਣਾ ਤੇਰੀ ਉਮਰ ਥੋੜ੍ਹੀ ਰਹਿ ਗਈ, ਇਸ ਕਰਕੇ ਹੁਣ ਅਕਾਲ ਪੁਰਖ ਬਹੁਤਿਆਂ 'ਚ ਨਿਬੇੜਾ ਕਰਨ ਲੱਗਾ, ਚਲਾਉਂਦਾ। ਫਿਰ ਉਹ ਕੋਈ ਬੰਦਾ ਚਾਹੁੰਦਾ ਵੀ ਮੇਰੇ ਸਰੀਰ 'ਚ ਕਿਰਮ ਚੱਲਣ? ਕੌਣ ਚਾਹੁੰਦਾ? ਕਿਹੜਾ ਚਾਹੁੰਦਾ ਮੇਰੇ ਸਰੀਰ 'ਤੇ ਕੋੜ ਹੋਵੇ? ਚਾਹੁੰਦਾ ਕੋਈ? ਪਰ ਹੁੰਦਾ ਹੈ। ਕਿਉਂ? ਜਿਹਾ ਬੀਜੈ ਸੋ ਲੁਣੈ, ਜੋ ਬੀਜਿਆ ਹੈ ਉਹ ਵੱਢਣਾ ਵੀ ਤੇ ਹੈ ਨਾ, ਖਾਣਾ ਵੀ ਤੇ ਹੈ, ਇਕੱਲਾ ਬੀਜਣਾ ਹੀ ਥੋੜ੍ਹੀ ਹੈ। ਇਹ ਥੋੜ੍ਹੀ ਵੀ ਮੈਂ ਫਸਲ ਬੀਜੀ ਅਤੇ ਖਵਾ ਕਿਸੇ ਹੋਰ ਨੂੰ ਦਿਆਂਗਾ, ਉਹ ਤਾਂ ਬਾਹਰੀ ਫਸਲ ਸੀ, ਜਿਹਨੇ ਬੀਜੀ ਉਹ ਭਾਵੇਂ ਨਾ ਵੀ ਖਾਵੇ, ਉਹ ਕਹਿੰਦਾ ਵੇਚ ਵੱਟ ਲਓ ਸਾਰੀ। ਅਤੇ ਜਿਹੜੀ ਕਰਮਾਂ ਦੀ ਫਸਲ ਹੈ ਇਹ ਵੇਚੀ ਅਤੇ ਵੱਟੀ ਨਹੀਂ ਜਾਂਦੀ, ਇੱਥੇ ਤਾਂ ਖਾਣੀ ਹੋਈ ਪੈਣੀ। ਜਿੰਨੀ ਕਰਮਾਂ ਦੀ ਫਸਲ ਬੀਜੀ ਹੈ ਓਨੀ ਖਾਣੀ ਪਏਗੀ, ਇਹ ਵੇਚੀ ਤੇ ਵੱਟੀ ਨਹੀਂ ਜਾਣੀ। ਫਿਰ ਇਹ ਵੀ ਨਹੀਂ ਜਿਵੇਂ ਨਾ ਬਾਹਰੀ ਫਸਲ ਬੀਜ ਲਈ ਵੀ ਮੈਂ ਇਕੱਲਾ ਨਹੀਂ, ਮੇਰਾ ਟੱਬਰ ਵੀ ਨਾਲ ਹੀ ਹੈ ਜੀ। ਹੁਣ ਇਨਸਾਨ ਆਪਾਂ ਘਰ ਦੇ ਵਿੱਚ ਜੇ 4G 5G ਹੋਈਏ ਤੇ ਆਪਾਂ ਕਣਕ ਲਿਆ ਕੇ ਰੱਖਦੇ ਹਾਂ, ਤੇ ਇੱਕ ਇੱਕ ਜੀ ਇਕੱਲਾ ਇਕੱਲਾ ਆਪਦੀ ਆਪਦੀ ਬੋਰੀ ਥੋੜ੍ਹੀ ਚੁੱਕੀ ਲਿਆਉਂਦਾ ਵੀ ਮੈਂ ਆਪਦੀ ਲੈ ਕੇ ਉਹਨਾਂ ਦੇ, ਤੁਸੀਂ ਆਪਦੀ ਲੈ ਕੇ ਆਓ, ਇਕੱਠੀ ਲੈ ਆਉਂਦੀ ਨਾ, ਰੱਖ ਵੀ ਸਾਰੇ ਖਾ ਲਾਂਗੇ ਖਾਵਾਂਗੇ। ਜਿੰਨੀ ਫਸਲ ਲਾਈ ਹੈ ਹੁਣ ਇਕੱਲੇ ਨਹੀਂ ਖਾਣੀ, ਸਾਰਿਆਂ ਨੇ ਖਾਣੀ। ਪਰ ਕਰਮਾਂ ਦੀ ਫਸਲ ਐਸੀ ਹੈ ਟੱਬਰ ਇੱਕ ਪਾਸੇ ਹੋ ਜਾਂਦਾ, ਉਹਨਾਂ ਨੇ ਆਪਣੇ ਕਰਮ ਬੀਜੇ ਨੇ, ਅਸੀਂ ਆਪਣੇ ਬੀਜੇ ਨੇ। ਜਿਹੜਾ ਕਰਮ ਸਾਡਾ ਉਹ ਅਸੀਂ ਖਾਣਾ, ਉਹ ਅਸੀਂ ਹੀ ਭੋਗਣਾ, ਸਾਡੇ ਟੱਬਰ ਨੇ ਨਹੀਂ ਭੋਗਣਾ, ਨਹੀਂ ਭੋਗਣਾ। ਪਰ ਇਹ ਕਹਿਣ 'ਚ ਜੀ ਕੋਈ ਦੋਰਾਵਾ ਨਹੀਂ, ਜੇ ਤੇਰੇ ਨਾਲ ਨਿਬੇੜਾ ਨਾ ਹੋਇਆ, ਹੋ ਸਕਦਾ ਫਿਰ ਟੱਬਰ ਨੂੰ ਵੀ ਭੋਗਣਾ ਪਏ। ਜੇ ਤੇਰਾ ਲੇਖਾ ਲਮੇਰਾ ਹੋਇਆ, ਨਾ ਨਿਬੜਿਆ ਹੋਵੇ, ਫਿਰ ਹੋ ਸਕਦਾ ਟੱਬਰ ਨੂੰ ਵੀ ਭੋਗਣਾ ਪਏ। ਕਈ ਵਾਰ ਆਪਣਾ ਕੀਤਾ ਆਪਣਾ ਬੀਜਿਆ ਔਲਾਦ ਨੂੰ ਵੱਢਣਾ ਪੈਂਦਾ ਹੈ, ਔਲਾਦ ਨੂੰ ਵੱਢਣਾ ਪੈਂਦਾ ਹੈ, ਫਿਰ ਉਹ ਭਾਵੇਂ ਚੰਗਾ ਹੋਵੇ ਅਤੇ ਭਾਵੇਂ ਮਾੜਾ ਹੋਵੇ। ਤੁਹਾਨੂੰ ਸਮਾਜ ਵਿੱਚ ਮਿਲ ਜਾਣਗੇ ਕਈ ਬੱਚੇ ਐਸੇ ਮਿਲ ਜਾਣਗੇ ਜਿਹੜੇ ਕਹਿਣਗੇ ਵੀ ਪਿਓ ਨੇ ਕੀਤੇ ਸੀ ਜੀ, ਸਾਨੂੰ ਭੋਗਣੇ ਪੈ ਰਹੇ ਨੇ। ਅਤੇ ਕਈ ਐਸੇ ਵੀ ਮਿਲ ਜਾਣਗੇ ਜਿਹੜੇ ਕਹਿਣਗੇ ਜੀ ਸਾਡੇ ਬਾਪੂ ਨੇ ਮਿਹਨਤ ਕੀਤੀ ਸੀ ਪਰ ਅਸੀਂ ਬਹਿ ਕੇ ਖਾ ਰਹੇ ਹਾਂ। ਦੋਵੇਂ ਤਰ੍ਹਾਂ ਦੇ ਮਿਲਣਗੇ। ਜਿਹੜੇ ਇਹ ਕਹਿਣਗੇ ਜੀ ਸੀ ਬਹੁਤ ਸਾਡੇ ਕੋਲ ਪਰ ਸਾਡੇ ਬਾਪੂ ਨੇ ਸੰਭਾਲਿਆ ਨਹੀਂ, ਅੱਜ ਉਹਦਾ ਸਾਨੂੰ ਭੋਗਣਾ ਪੈ ਰਿਹਾ। ਅਤੇ ਕਈ ਐਸੇ ਵੀ ਮਿਲਣਗੇ ਜਿਹੜੇ ਕਹਿੰਦੇ ਸੀ ਕੁਝ ਵੀ ਨਹੀਂ ਪਰ ਸਾਡੇ ਬਾਪੂ ਨੇ ਮਿਹਨਤ ਬੜੀ ਕੀਤੀ ਜੀ, ਸਾਡੇ ਬਜ਼ੁਰਗਾਂ ਨੇ ਬੜੀ ਮਿਹਨਤ, ਅੱਜ ਅਸੀਂ ਬਹਿ ਕੇ ਖਾ ਰਹੇ ਹਾਂ। ਇਹਨੂੰ ਹੋਰ ਸੌਖਾ ਕਰ ਲਈਏ। ਅੱਜ ਨਸ਼ੇ ਦਾ ਤਸਕਰ ਨਸ਼ਾ ਤਸਕਰੀ ਕਰਦਾ ਹੈ, ਉਹਨੂੰ ਕੀ ਲੱਗਦਾ ਵੀ ਮੈਂ ਨਸ਼ਾ ਤਸਕਰ ਹਾਂ। ਆਪਾਂ ਵੇਚ ਵੱਟ ਕੇ ਤੇ ਕਮਾਈ ਕਰਨੀ ਬਸ, ਪਰ ਉਹ ਨਸ਼ਾ ਤਸਕਰ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਹੜਾ ਮੈਂ ਵੇਚ ਰਿਹਾ ਹੋ ਸਕਦਾ ਕੱਲ ਨੂੰ ਮੇਰੀ ਔਲਾਦ ਹੀ ਉਸੇ 'ਤੇ ਹੋਵੇ। ਅਤੇ ਸਮਾਜ ਤੁਹਾਡੇ ਸਾਹਮਣੇ, ਬਸ ਔਲਾਦ ਇਸ ਗੱਲੋਂ ਉਦੋਂ ਡਰਦੀ ਹੈ ਵੀ ਬਾਪੂ ਨੂੰ ਪਤਾ ਨਾ ਲੱਗ ਜੇ ਜਦੋਂ ਉਹ ਸ਼ੁਰੂਆਤ ਕਰਦਾ, ਅਤੇ ਜਦੋਂ ਆਦੀ ਹੋ ਜਾਂਦਾ ਫਿਰ ਤਾਂ ਬਾਪੂ ਨੂੰ ਹੀ ਕਹਿੰਦਾ ਵੀ ਲਿਆ ਹੁਣ ਦੇ, ਨਹੀਂ ਤਾਂ ਮੈਂ ਮਰਿਆਈ। ਕੌਣ ਭੋਗ ਰਿਹਾ ਹੁਣ? ਬੀਜਿਆ ਪਿਓ ਨੇ, ਵੱਢਿਆ ਕਿਸ ਰੂਪ 'ਚ? ਔਲਾਦ, ਔਲਾਦ ਰੂਪ 'ਚ ਵੱਢਿਆ, ਪਰ ਦੁੱਖ ਕਿਹਨੂੰ ਹੈ? ਜਿਹਨੇ ਦੂਜਿਆਂ ਦੇ ਪੁੱਤਰ ਮਾਰੇ ਅਤੇ ਉਹਨੂੰ ਫਿਰ ਆਪਦੇ ਮਰਨ ਦਾ ਦੁੱਖ ਨਹੀਂ ਹੋਏਗਾ? ਸੁਭਾਵਿਕ ਜਿਹੀ ਗੱਲ ਹੈ, ਜਿਹਾ ਬੀਜ ਹੈ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਜੀ। ਜੇ ਅੱਜ ਅਸੀਂ ਸਿਰਫ ਹੈ ਨਾ ਇਨਸਾਨ ਆਪਣੇ ਲੋਭ ਆਪਣੇ ਲਾਲਚ ਕਰਕੇ ਦੂਜਿਆਂ ਦੇ ਪਰਿਵਾਰ, ਦੂਜਿਆਂ ਦੇ ਘਰ, ਦੂਜਿਆਂ ਦੇ ਬੱਚੇ ਸਭ ਕੁਝ ਉਜਾੜਨ ਲਈ ਤਿਆਰ ਹੋ ਜਾਂਦਾ ਆਪਣੇ ਲੋਭ ਵਾਸਤੇ, ਫਿਰ ਇਹ ਕਹਿਣ 'ਚ ਕੋਈ ਦੋ ਰਾਵਾਂ ਨਹੀਂ, ਉਹ ਦਿਨ ਦੂਰ ਨਹੀਂ ਹੈ ਜਿੱਦਣ ਆਪਣਾ ਘਰ ਵੀ ਉੱਜੜੇਗਾ। ਉਹ ਦੂਰ ਨਹੀਂ ਹੈ ਤਾਈ, ਉਹ ਸਮਾਂ ਕੋਈ ਬਹੁਤਾ ਲਮੇਰਾ ਨਹੀਂ ਹੈ। ਉਹ ਦਿਨ ਆਏਗਾ, ਅੱਜ ਮੈਂ ਮੇਰੇ ਕਰਕੇ ਜੇ ਲੋਕਾਂ ਦੇ ਘਰ ਉੱਜੜ ਰਹੇ, ਲੋਕਾਂ ਦਾ ਪਰਿਵਾਰ ਉੱਜੜ ਰਿਹਾ, ਫਿਰ ਉਹ ਦਿਨ ਦੂਰ ਨਹੀਂ ਜਿੱਦਣ ਮੈਂ ਆਪਣਾ ਟੱਬਰ ਆਪਣੇ ਅੱਖੀਂ ਉੱਜੜਦਾ ਵੇਖਾਂਗਾ। ਫਿਰ ਭੋਗਣਾ ਤਾਂ ਹੈ ਨਾ, ਜਿਹਾ ਬੀਜ ਹੈ। ਪਤਾ ਸਾਰਿਆਂ ਨੂੰ ਹੀ ਹੈ ਪਰ ਸਮਝਿਆ ਕਿੰਨਾ ਨੇ ਜੀ? ਇਸੇ ਕਰਕੇ ਆਪ ਜੀ ਅੱਗੇ ਬੇਨਤੀ ਕੀਤੀ ਵੀ ਜੇ ਗੁਰਬਾਣੀ ਜਿਉਣੀ ਆ ਜੇ ਨਾ ਜ਼ਿੰਦਗੀ ਤਾਂ ਫਿਰ ਸੁਖਾਲੀ ਬਣਦੀ ਹੈ। ਹੁਣ ਜਿਹਨੂੰ ਇੰਨਾ ਜਿਉਣਾ, ਇਹਨੂੰ ਜਿਹਨੂੰ ਪਤਾ ਲੱਗ ਜਿਹੜਾ ਮੰਨ ਲਏ ਵੀ ਜਿਹਾ ਬੀਜਾ ਸੋ ਲਾਉਣਾ ਭਾਈ, ਜੋ ਬੀਜਾਂਗੇ ਉਹ ਵੱਢਾਂਗੇ, ਜੋ ਬੀਜਿਆ ਉਹ ਵੱਢਣਾ ਪਏਗਾ। ਇਨਸਾਨ ਤੌਬਾ ਕਰਕੇ ਚੱਲੇਗਾ ਕਿ ਨਹੀਂ ਚੱਲੇਗਾ, ਸਮਝ ਕੇ ਚੱਲੇਗਾ ਕਿ ਨਹੀਂ, ਉਹਦਾ ਯਤਨ ਹੋਏਗਾ ਕਿ ਨਹੀਂ ਵੀ ਮੈਂ ਚੰਗਾ ਕਰਾਂ, ਉਹਦਾ ਯਤਨ ਹੋਏਗਾ ਨਾ ਵੀ ਮੈਂ ਕਿਸੇ ਦਾ ਭਲਾ ਕਰਾਂ, ਉਹਦਾ ਯਤਨ ਹੋਏਗਾ ਮੇਰੀ ਸਹਾਇਤਾ ਨਾਲ ਕਿਸੇ ਦਾ ਭਲਾ ਹੋ ਜਾਏ, ਇਹਤੋਂ ਵੱਧ ਕੇ ਪ੍ਰਸੰਨਤਾ ਕੀ ਹੈ? ਪਰ ਮੇਰੇ ਕਰਮ ਕਰਕੇ ਕਿਸੇ ਨੂੰ ਦੁੱਖ ਨਾ ਆਵੇ, ਇਹਦੂ ਵੱਡੀ ਗਮੀ, ਇਹਦੂ ਵੱਡਾ ਦੁੱਖ ਵੀ ਕੋਈ ਨਹੀਂ। ਫਿਰ ਉਹਦਾ ਕਰਮ ਸਾਰੇ ਚੰਗੇ ਹੋਣਗੇ। ਅੱਜ ਅਸੀਂ ਜੀ ਸਮਾਜ ਬਦਲ ਦਿਓ, ਸਮਾਜ ਬਦਲ, ਸਮਾਜ ਕਿਵੇਂ ਬਦਲ ਦਈਏ? ਪਹਿਲੋਂ ਆਪ ਬਦਲੀਏ, ਸਮਾਜ ਬਦਲ ਗਿਆ, ਸਮਾਜ ਨਹੀਂ ਹਰ ਇਨਸਾਨ ਦੀ ਦ੍ਰਿਸ਼ਟੀ ਬਦਲੀ, ਸਮਾਜ ਨਹੀਂ ਬਦਲਿਆ, ਪਹਿਲਾਂ ਵੀ ਸੀ ਅੱਜ ਵੀ ਹੈ, ਸਮਾਜ ਉੱਦਾਂ ਦਾ ਹੀ ਹੈ। ਬਸ ਪਹਿਲਾਂ ਸਾਡੀ ਦ੍ਰਿਸ਼ਟੀ ਹੋਰ ਸੀ, ਅੱਜ ਸਾਡੀ ਦ੍ਰਿਸ਼ਟੀ ਹੋਰ ਹੈ, ਇਸ ਕਰਕੇ ਬਦਲਿਆ ਲੱਗਦਾ ਹੈ। ਮੈਂ ਪ੍ਰਸੰਨਤਾ ਬੀਜਾਂਗਾ ਨਾ, ਮੇਰੇ ਲਈ ਸਮਾਜ ਪ੍ਰਸੰਨ ਹੈ। ਮੈਂ ਦੁੱਖ ਬੀਜਾਂਗਾ, ਮੇਰੇ ਲਈ ਸਮਾਜ ਵੀ ਦੁਖੀ ਹੈ। ਮੇਰੇ ਲਈ ਖੁਸ਼ੀ ਕਿਵੇਂ ਹੋ ਸਕਦੀ ਹੈ? ਬਾਬਾ ਨਜ਼ਮੀ ਨੇ ਕਿਹਾ ਨਾ ਵੀ ਖੁਸ਼ੀਆਂ ਬੀਜ ਹਾਸੇ ਉੱਗਣਗੇ। ਜੇ ਖੁਸ਼ੀਆਂ ਬੀਜਾਂਗੇ ਤਾਂ ਹੀ ਹਾਸੇ ਉੱਗਣਗੇ ਨਾ, ਤੇ ਜੇ ਲੋਕਾਂ ਦੇ ਘਰਾਂ 'ਚ ਰੋੜੇ ਹੀ ਪਾਏ ਹੋਣ, ਵੱਟੇ ਹੀ ਬੀਜੇ ਹੋਣ, ਕੰਡੇ ਹੀ ਬੀਜੇ ਹੋਣ, ਤੇ ਰਾਹ 'ਚ ਲੋਕਾਂ ਦੇ ਖੂਹ ਪੱਟੇ ਹੋਣ, ਰੋੜੇ ਖਲਾਰੇ ਹੋਣ, ਤੇ ਮੇਰੀ ਜ਼ਿੰਦਗੀ 'ਚ ਖੁਸ਼ੀ ਕਿੱਥੋਂ ਉੱਗੇਗੀ, ਹਾਸੇ ਕਿੱਥੋਂ ਉੱਗਣਗੇ। ਸਿਆਣੇ ਇੱਕ ਬਹੁਤ ਪਿਆਰੀ ਸਿੱਖਿਆ, ਦੁਨੀਆ ਗੋਲ ਹੈ, ਦੁਨੀਆ ਗੋਲ ਹੈ, ਕਿਹੜਾ ਕਰਮ ਕਦੋਂ ਘੁੰਮ ਕੇ ਸਾਹਮਣੇ ਆ ਜਾਣਾ ਪਤਾ ਥੋੜ੍ਹੀ ਲੱਗਣਾ, ਆਉਣਾ ਤਾਂ ਸਾਹਮਣੇ ਹੀ ਹੈ ਨਾ ਜੀ, ਔਰ ਕਿਹੜੇ ਵੇਲੇ ਆ ਜਾਣਾ ਇਹਦਾ ਕੋਈ ਦਾਵਾ ਨਹੀਂ ਹੈ, ਦਾਵਾ ਨਹੀਂ। ਸਿੱਖਿਆ ਦਿੰਦੇ ਹਨ ਬਜ਼ੁਰਗਾਂ ਨੇ, ਘੜੀ ਭਾਵੇਂ ਖੜੋਤੀ ਹੋਵੇ ਪਰ ਦਿਨ 'ਚ ਦੋ ਵਾਰੀ ਤਾਂ ਸਮਾਂ ਸਹੀ ਦੱਸਦੀ ਹੈ ਨਾ, ਭਾਵੇਂ ਖੜੋਤੀ ਹੋਵੇ, ਖੜੋਤੀ ਘੜੀ ਵੀ ਸਮਾਂ ਦਿਨ 'ਚ ਦੋ ਵਾਰੀ ਠੀਕ ਦੱਸਦੀ ਹੈ। ਅਤੇ ਸੱਜਣਾ ਇਹ ਤਾਂ ਫਿਰ ਤੇਰੀ ਜ਼ਿੰਦਗੀ ਹੈ, ਪਤਾ ਨਹੀਂ ਇਹਨੇ ਕਿਹੜੇ ਵੇਲੇ ਕਿਸ ਮੂੜ 'ਤੇ ਕਿੱਥੇ ਬਦਲ ਜਾਣਾ ਅਤੇ ਕਿਵੇਂ ਬਦਲ ਜਾਣਾ। ਇਸ ਲਈ ਜਿਹਾ ਬੀਜਾ ਸੋ ਲੁਣਾ, ਇਹਨੂੰ ਸਮਝ ਕੇ ਚੱਲੀਏ, ਮੱਥੇ ਜੋ ਲਿਖਿਆ ਉਹ ਅਸੀਂ ਵੱਢਣਾ ਪਏਗਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਜੇ ਬੀਜਣਾ ਤਾਂ ਫਿਰ ਕੀ ਬੀਜਿਆ ਕਰ, ਅਮਲ ਕਰ ਧਰਤੀ, ਬੀਜ ਸ਼ਬਦੋ ਕਰ, ਸੱਚ ਕੀ ਆਪ ਨਿਤ ਦੇਹ ਪਾਣੀ, ਹੋਏ ਕਿਰਸਾਨ ਇਮਾਨ ਜਮਾਏ ਲੈ, ਪਿਸਤ ਦੋਜਕ ਮੂੜੇ ਏਵ ਜਾਣੀ। ਜੇ ਬੀਜਣਾ ਤੇ ਫਿਰ ਇਮਾਨ ਬੀਜ, ਇਮਾਨ ਉੱਗੇ ਸੋਹਣਾ ਜੀਵਨ ਉੱਗੇ। ਸਤਿਗੁਰੂ ਕਹਿੰਦੇ ਭਾਈ ਜੋ ਬੀਜੇਗਾ ਉਹ ਫਿਰ ਇੱਕ ਨਾ ਇੱਕ ਦਿਨ ਤੈਨੂੰ ਵੱਢਣਾ ਪਵੇਗਾ।
1: ਰਹਿਣ ਵਿਹਾਣੀ ਪਛੁਤਾਣੀ

0: ਫਿਰ ਰਹਿਣ ਵਿਹਾਣੀ ਪਛੁਤਾਣੀ। ਰਹਿਣ ਦਾ ਆਖਰੀ ਅਰਥ ਰਾਤ, ਭਾਵ ਅਰਥ ਜ਼ਿੰਦਗੀ। ਜ਼ਿੰਦਗੀ ਲੰਘ ਗਈ ਜੀਵ ਇਸਤਰੀ ਕੋਲ ਪਛਤਾਵਾ। ਸਮਾਂ ਮਿਲਿਆ ਸੀ ਵਰਤਿਆ ਨਹੀਂ, ਲੰਘ ਜਾਣ 'ਤੇ ਪਛਤਾਵਾ। ਪਰ ਉਹ ਪਛਤਾਵਾ ਹੁਣ ਕਿਸੇ ਕੰਮ ਨਹੀਂ, ਹੁਣ ਉੱਠ ਚਲੀ ਗਈ ਨਿਰਾਸ਼। ਇਗਜ਼ਾਮ ਹਾਲ ਵਿੱਚ 2 ਘੰਟੇ 3 ਘੰਟੇ ਦਾ ਸਮਾਂ ਮਿਲਿਆ, ਲੰਘ ਗਿਆ, ਵਰਤਿਆ ਨਹੀਂ। ਹੁਣ ਉੱਥੇ ਬੱਚਾ ਪਛਤਾਈ ਜਾਏ ਪਛਤਾਈ ਜਾਏ, ਮੇਰਾ ਪੇਪਰ ਰਹਿ ਗਿਆ, ਮੈਂ ਕੀਤਾ ਨਹੀਂ। ਐਗਜ਼ਾਮੀਨਰ 'ਤੇ ਪੇਪਰ ਲੈ ਗਿਆ ਨਾ, ਹੁਣ ਮੇਰਾ ਉੱਥੇ ਪਛਤਾਵਾ ਵੀ ਮੈਂ ਪੇਪਰ ਨਹੀਂ, ਕੀ ਕਰੇਗਾ, ਉੱਠ ਚਲੀ ਗਈ। ਹੁਣ ਉਸ ਵਿਦਿਆਰਥੀ ਨੂੰ, ਸਟੂਡੈਂਟ ਨੂੰ ਤਾਂ ਉੱਠਣਾ ਹੀ ਪੈਣਾ, ਫਿਰ ਨਿਰਾਸ਼ ਹੋ ਕੇ ਐਗਜ਼ਾਮ ਹਾਲ 'ਚੋਂ ਬਾਹਰ ਆਉਣਾ ਪੈਣਾ। ਇਹ ਨਹੀਂ ਵੀ ਅਧਿਆਪਕ ਨੇ ਪੇਪਰ ਖੋਲ੍ਹਿਆ ਅਤੇ ਮੈਂ ਪਛਤਾਵਾ ਕਰਕੇ ਉੱਥੇ ਹੀ ਬੈਠਾ ਰਹਾਂ, ਵੀ ਮੁੜ ਕੇ ਆ ਕੇ ਆਖੇਗਾ ਵੀ ਲੈ ਤੂੰ ਦੁਬਾਰਾ ਕਰ ਲਾ, ਫਿਰ ਨਹੀਂ। ਅਤੇ ਜੇ ਨਾ ਉੱਠਾਂਗੇ ਨਾ 10 ਮਿੰਟ, ਅਧਿਆਪਕ ਨੇ ਹੀ ਆ ਕੇ ਕਹਿਣਾ ਚੱਲ ਭਾਈ ਇੱਥੇ ਹੁਣ ਦੂਜਿਆਂ ਦੀ ਵਾਰੀ, ਤੂੰ ਉੱਠੋ ਨਾ ਇੱਥੋਂ, ਤੇਰੀ ਹੁਣ ਵਾਰੀ ਖਤਮ ਹੋ ਗਈ, ਹੁਣ ਦੂਜੇ ਸਟੂਡੈਂਟਸ ਨੇ ਬਹਿਣਾ, ਭਾਈ ਤੇਰੀ ਵਾਰੀ ਮੁੱਕ ਗਈ, ਤੂੰ ਹੁਣ ਘਰ ਨੂੰ ਜਾ। ਅਤੇ ਹੁਣ ਪਿਆ ਉੱਥੇ ਬੱਚਾ ਕਹੀ ਜਾਏ ਮੈਡਮ ਨੂੰ, ਜੀ ਮੈਂ ਬੇਨਤੀ ਕਰਦਾ ਮੇਰਾ ਪੇਪਰ ਨਹੀਂ ਹੋਇਆ, ਮੈਨੂੰ ਦੁਬਾਰਾ ਸ਼ੀਟ ਦੇ ਦਿਓ, ਸਮਾਂ ਦੁਬਾਰਾ ਦੇ ਦਿਓ। ਨਹੀਂ ਭਾਈ ਹੁਣ ਨਹੀਂ, ਬਸ ਉਹ ਉੱਦਾਂ ਦੀ ਜ਼ਿੰਦਗੀ ਜੀ, ਸਮਾਂ ਮਿਲਿਆ ਲੰਘ ਗਿਆ, ਉਹ ਲੈਣ ਆ ਗਿਆ, ਕਹਿੰਦਾ ਚੱਲ ਭਾਈ, ਕਹਿੰਦਾ ਜੀ ਥੋੜ੍ਹੀ ਜਿਹੀ ਜ਼ਿੰਦਗੀ ਹੋਰ ਦੇ ਦਿਓ। ਨਹੀਂ ਭਾਈ ਹੁਣ ਤੇਰੀ ਥਾਂ ਦੂਜੇ ਨੇ ਆਉਣਾ, ਭਾਈ ਤੇਰੀ ਵਾਰੀ ਮੁੱਕ ਗਈ। ਹੁਣ ਬੈਂਚ 'ਤੇ ਉਹ ਹੀ ਰਹਿੰਦਾ ਨਾ, ਟੇਬਲ 'ਤੇ ਉਹ ਹੀ ਹੈ, ਉਹਦੇ ਉੱਤੇ ਬੈਠਣ ਵਾਲਾ ਸਟੂਡੈਂਟ ਬਦਲ ਗਿਆ, ਸੰਸਾਰ ਉਹ ਹੀ ਹੈ, ਸੰਸਾਰ ਵਿੱਚ ਬੈਠਣ ਵਾਲਾ ਸਟੂਡੈਂਟ ਬਦਲ ਗਿਆ, ਜੀਵ ਬਦਲ ਗਿਆ। ਫਿਰ ਉੱਥੇ ਅਧਿਆਪਕ ਨੇ ਕਹਿਤਾ, ਮਤਲਬ ਅਕਾਲ ਪੁਰਖ ਨੇ ਕਹਿਤਾ ਵੀ ਚੱਲ ਭਾਈ ਹੁਣ ਤੇਰੀ ਵਾਰੀ ਮੁੱਕ ਗਈ, ਤੈਨੂੰ ਸਮਾਂ ਦਿੱਤਾ ਸੀ ਪਰ ਤੂੰ ਸੁਣੀ ਨਹੀਂ, ਤੈਨੂੰ ਵੇਲਾ ਦਿੱਤਾ ਸੀ ਤੂੰ ਮੰਨੀ ਨਹੀਂ, ਹੁਣ ਜਿੰਨੀਆਂ ਮਰਜ਼ੀ ਬੇਨਤੀਆਂ ਕਰੀ ਚੱਲੋ, ਰੱਖ ਲਓ ਜੀ 10 ਸਵਾਸ ਹੋਰ ਦੇ ਦਿਓ, 20 ਦੇ ਦਿਓ, ਹੁਣ ਤੇ ਨਾ ਵੱਧਦਾ ਤੇ ਨਾ ਘਟਦਾ। ਅਧਿਆਪਕ ਕਹਿੰਦੇ ਵੀ ਜਿਹੜਾ ਚੰਗਾ ਐ ਵਿਦਿਆਰਥੀ ਸੋਹਣਾ ਹੋਵੇ, ਮਤਲਬ ਇੰਟੈਲੀਜੈਂਟ ਹੋਵੇ, ਉਹ ਸਮੇਂ ਤੋਂ ਪਹਿਲਾਂ ਹੀ ਪੇਪਰ ਕਰਕੇ ਬਹਿ ਜਾਂਦਾ। ਉਹ ਅਧਿਆਪਕ ਨੂੰ ਕਹਿੰਦਾ ਭਾਈ ਸਮਾਂ ਪੂਰਾ ਕਰਕੇ ਜਾਣਾ ਪੈਣਾ, ਬੈਠਾ ਰਹਿ, ਸਮਾਂ ਪੂਰਾ ਕਰਕੇ ਜਾਣਾ ਪਏਗਾ, ਬੈਠਾ ਰਹਿ। ਹੁਣ ਉਹਦਾ ਐਗਜ਼ਾਮ ਭਾਵੇਂ ਉਹ ਜਿੰਨਾ ਚਿਰ ਮਰਜ਼ੀ ਪਹਿਲਾਂ ਨਿਬੇੜ ਕੇ ਬੈਠਾ ਹੋਵੇ, ਅਧਿਆਪਕ ਉਹਨੂੰ ਇੱਕੋ ਹੀ ਗੱਲ ਕਹਿੰਦਾ, ਭਾਈ ਜਦੋਂ ਸਮਾਂ ਪੂਰਾ ਹੋਏਗਾ ਨਾ ਉਦੋਂ ਹੀ ਜਾਣਾ ਪੈਣਾ, ਉਦੋਂ ਪਹਿਲਾਂ ਤੈਨੂੰ ਇਜਾਜ਼ਤ ਨਹੀਂ ਹੈ, ਮੈਂ ਨਹੀਂ ਜਾਣ ਦੇ ਸਕਦਾ। ਜਦੋਂ ਸਮਾਂ ਪੂਰਾ ਹੁੰਦਾ ਫਿਰ ਉਹ ਪੇਪਰ ਫੜੋ, ਫਿਰ ਉਹ ਜਾਂਦਾ ਉੱਠ। ਬਸ ਇਹੀ ਫਰਕ ਹੈ ਜੀ ਕਿ ਜਿਹੜਾ ਪਹਿਲਾਂ ਕਰਕੇ ਬਹਿ ਗਿਆ ਸੀ, ਜਦੋਂ ਉਹਨੇ ਅਧਿਆਪਕ ਅੱਗੇ ਪੇਪਰ ਫੜਾਇਆ ਉਹਨੂੰ ਖੁਸ਼ੀ ਬੜੀ ਵੀ ਮੇਰਾ ਪੇਪਰ ਪੂਰਾ ਹੈ, ਅਤੇ ਜਿਹਦੇ ਹੱਥੋਂ ਅਧਿਆਪਕ ਖੋ ਰਿਹਾ ਉਹਨੂੰ ਦੁੱਖ ਬੜਾ ਵੀ ਮੇਰਾ ਹੋਇਆ ਕੁਛ ਨਹੀਂ। ਇਸੇ ਤਰ੍ਹਾਂ ਜਿਨ੍ਹਾਂ ਨੇ ਜ਼ਿੰਦਗੀਆਂ ਦਾ ਕਾਰਜ ਸਵਾਰ ਲਿਆ, ਜਿੱਦਣ ਸੱਦਾ ਆਉਂਦਾ ਉਹ ਖੁਸ਼ ਬੜੇ ਹੁੰਦੇ ਵੀ ਆਪਾਂ ਨਿਬੇੜ ਕੇ ਚੱਲੇ ਹਾਂ, ਅਤੇ ਜਿਨ੍ਹਾਂ ਦੇ ਹੱਥੋਂ ਜ਼ਿੰਦਗੀ ਖੋਣੀ ਪੈਂਦੀ ਹੈ ਉਹਨਾਂ ਨੂੰ ਦੁੱਖ ਬੜਾ ਹੁੰਦਾ ਵੀ ਮੈਂ ਨਿਬੇੜਿਆ ਕੁਛ ਨਹੀਂ, ਮੈਂ ਨਿਬੇੜਿਆ ਕੁਛ ਨਹੀਂ। ਬਸ ਆਹੀ ਫਰਕ ਹੈ। ਸਤਿਗੁਰੂ ਕਹਿੰਦੇ ਰਹਿਣ ਵਿਹਾਣੀ ਜ਼ਿੰਦਗੀ ਗੁਜ਼ਰ ਗਈ, ਪਛੁਤਾਣੀ ਜੀਵ ਇਸਤਰੀ ਕੋਲ ਪਛਤਾਵਾ, ਉੱਠ ਚਲੀ ਗਈ, ਉੱਠ ਕੇ ਚਲੀ ਗਈ, ਚੱਲ ਪਈ ਪਰ ਨਿਰਾਸ਼ ਤਾਂ ਨਹੀਂ ਗਈ, ਨਿਰਾਸ਼ ਤਾਂ ਨਾਲ ਲੈ ਕੇ ਚੱਲੇ ਹੈ, ਉੱਦਾਂ ਹੀ ਨਿਰਾਸ਼। ਫਿਰ ਜਿਨ ਕੋ ਸਾਧੂ ਭੇਟੀ ਹੈ, ਕਹਿੰਦੇ ਜਿਨ੍ਹਾਂ ਨੂੰ ਗੁਰੂ ਮਿਲ ਜੇ, ਸੋ ਦਰਗਾਹ ਹੋਏ ਖਲਾਸ, ਕਹਿੰਦੇ ਉਹ ਬਚ ਜਾਂਦੇ ਨੇ। ਇਹਨਾਂ ਦੀ ਇੱਕ ਵਿਦਿਆਰਥੀ ਦੀ ਸੋਚ ਹੀ ਬਣ ਜਾਂਦੀ ਹੈ। ਜਿਵੇਂ ਆਪਾਂ ਪਹਿਲਾਂ ਐਗਜ਼ਾਮ ਹਾਲ ਦੀ ਨਾ ਗੱਲ ਕੀਤੀ, ਉਹਨੂੰ ਪੇਪਰ ਆਉਂਦਾ ਨਹੀਂ ਸੀ, ਉਹ ਕਹਿੰਦਾ ਆਪਾਂ ਨੂੰ ਤਾਂ ਆਉਂਦਾ ਕੁਛ ਨਹੀਂ। ਉਹ ਫਿਰ ਪਤਾ ਕੀ ਅਰਦਾਸਾਂ ਕਰਦਾ ਹੁੰਦਾ ਵੀ ਕੋਈ ਅਧਿਆਪਕ ਹੀ ਇੱਦਾਂ ਦਾ ਦੇ ਜਿਹੜਾ ਆਪੇ ਹੀ ਕਰਾ ਦੇ। ਉਹ ਫਿਰ ਇਹੋ ਜਿਹੀਆਂ ਸੋਚਾਂ ਸੋਚੀ ਜਾਂਦਾ ਹੁੰਦਾ ਵੀ ਜਾਂ ਕੋਈ ਅਧਿਆਪਕ ਇੱਦਾਂ ਦਾ ਜੇ ਜਿਹੜਾ ਕਵੇ ਵੀ ਨਕਲ ਜਿੰਨੀ ਮਰਜ਼ੀ ਮਾਰ ਲਓ ਭਾਈ ਤੁਹਾਨੂੰ ਨਹੀਂ ਅਸੀਂ ਕੁਛ ਕਹਿੰਦੇ। ਉਹ ਇਹੀ ਅਰਦਾਸਾਂ ਕਰੀ ਜਾਂਦਾ ਵੀ ਹੁਣ ਇੱਦਾਂ ਚਾ ਕਰ। ਜੇ ਤਾਂ ਅਧਿਆਪਕ ਉੱਦਾਂ ਦਾ ਆ ਜੇ ਫਿਰ ਤਾਂ ਉਹ ਅਧਿਆਪਕ ਦੇ ਗੁਣ ਗਾਉਂਦਾ ਬਾਹਰ ਨੂੰ ਆਉਂਦਾ ਵੀ ਮੈਨੂੰ ਆਉਂਦਾ ਕੁਛ ਨਹੀਂ ਸੀ ਪਰ ਮੇਰੇ ਅਧਿਆਪਕ ਨੇ ਇਗਜ਼ਾਮ ਕਰਾ ਤਾ। ਬਸ ਗੁਰੂ ਉਹ ਅਧਿਆਪਕ ਕਹਿ ਲਓ ਜਿਹਦੇ ਉੱਤੇ ਗੁਰੂ ਦਾ ਤਰਸ ਆ ਜਾਂਦਾ ਨਾ, ਗੁਰੂ ਫਿਰ ਜੀਵਨ ਸਫਲਿਆਂ ਕਰ ਦਿੰਦਾ ਹੈ। ਇਹ ਤਾਂ ਫਿਰ ਗੁਰੂ ਦੀ, ਇਹ ਤਾਂ ਮਰਜ਼ੀ ਗੁਰੂ ਦੀ ਹੈ ਨਾ। ਆਪਾਂ ਤਾਂ ਗੁਰੂ ਅੱਗੇ ਰਿਕੁਐਸਟ ਬੇਨਤੀ ਕਰ ਸਕਦੇ ਹਾਂ ਨਾ ਵੀ ਸਤਿਗੁਰੂ ਮੈਂ ਸਵਾਰਿਆ ਕੁਛ ਨਹੀਂ, ਮੈਂ ਜ਼ਿੰਦਗੀ ਦਾ ਕੁਝ ਨਹੀਂ ਸਵਾਰਿਆ, ਪਰ ਤੇਰੇ ਅੱਗੇ ਬੇਨਤੀ ਕਰਦਾ ਵੀ ਤੂੰ ਕਿਰਪਾ ਕਰ ਮੇਰੀ ਜ਼ਿੰਦਗੀ ਸਵਰ ਜੇ। ਅਤੇ ਮਾਲਕ ਕਹਿੰਦੇ ਜਿਨ ਕਉ ਸਾਧੂ ਭੇਟੀ ਆ, ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਫਿਰ ਸੋ ਦਰਗਾਹ ਹੋਏ ਖਲਾਸ, ਫਿਰ ਉੱਥੇ ਖਲਾਸੀ ਵੀ ਹੋ ਜਾਂਦੀ ਹੈ, ਬਚ ਵੀ ਜਾਂਦਾ। ਗੁਰੂ ਦੇ ਤਰਸ ਸਦਕਾ ਜੀਵ ਦਾ ਉਧਾਰ ਵੀ ਹੋ ਜਾਂਦਾ ਹੈ।
1: ਕਰ ਕਿਰਪਾ ਪ੍ਰਭ ਆਪਣੀ,

ਸਤਨਾਮ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਬਰਵਾਰ ਬਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰੋ ਅਰਨਾਲੇ ਅਰਨਾਲੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਅਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੈ ਕਰ ਤਾਂ ਤੇਰੈ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨੇ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨੂ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾ ਮਰ ਕਹਿ ਲਾਗੇ ਕਹਿ ਨਾਨਕ ਤੈ ਸੁਖੋਆ ਤਿਤ ਕਰ ਅਨੰਦ ਵਾਜੇ ਅਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਨਵੰਤ ਨਾਨਕ ਚਰਨ ਲਾਗੇ ਵਾਜੇ ਅਨੰਦ ਤੁਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੁਆਈ ਦਾਇਆ ਹਿਲੈ ਸੁਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕੋਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ

ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤ ਆਵਨ ਕਾ ਸਦਕਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੈ ਚਲਾਇਓ ਸਭ।

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਬਲਿਹਾਰੀ ਗੁਰ ਆਪਣੇ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ।

ਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕਿਰਦਾਸ ਹੈ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਹਜ਼ੂਰੀ ਅੰਦਰ ਵਿਚਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਕਿਆ ਭਈ ਅਕਾਲ ਕੀ ਤਬਹਿ ਚਲਾਇਓ, ਸਭ ਸਿਖਨ ਕੋ

ਕਿਉਂ ਪ੍ਰਭ ਮੇਲਾ ਪਿਆਰੇ ਮਾਰਗ ਪੰਥ ਨ ਜਾਣ ਹੋ ਵਿਖੜਾ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣ ਔਖਾ ਸੱਚਾ ਨਾਉਂ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣੇ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੱਡੇ ਆਪ ਤੇ ਵੱਡ ਤੇਰੀ ਦਾਤ ਜੈਨਾ ਦੇਨਾ ਕਰਕੇ ਕੀਤੀ ਰਾਤ ਖਸਮ ਵਿਸਾਰੀ ਤੇ ਕਮਜਾਤ ਨਾਨਕ ਨਾਵੇਂ ਬਾਇਸਨਾਤ ਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰਪਾਸ

ਕੋਸਾਂ ਤਿਸ ਪਾਛੇ ਬਚਰੇ ਛਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮਹਿ ਸਿਮਰਨ ਕਰਿਆ।

ਕੀ ਮੇਲ, ਜਿਸ ਨੌ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ ਤਿਤ ਸਰਵਰੜੇ ਭੈਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜੋ ਮੋਹ ਪਗ ਨਹੀਂ ਚੱਲੇ, ਹਮ ਦੇਖਾ ਤਹਿ ਡੂਬੀਅਲੇ, ਮਨ ਏਕ ਨਚੇ ਤਸ ਮੂੜ ਮਨਾ, ਹਰ ਵਿਸਰ ਤੇਰੇ ਗੁਣ ਗਲਿਆ ਰਹਾਉ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ, ਪ੍ਰਣਮਤ ਨਾਨਕ ਤਿਨਕੀ ਸ਼ਰਨਾ, ਜੇਨ ਤੂੰ ਨਾ ਹੀ ਵੀਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨ ਖੁਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸ੍ਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਥਾ ਜਾਤ ਰੰਗ ਮਾਇਆ ਕੈ ਰਹੋ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੁ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖ ਹੋ ਸ਼ਰਮਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੁ ਨਾਨਕ ਅਮ ਨੀਚ ਕਰਮਾ, ਸ਼ਰਨ ਪਰੇ ਕੀ ਰੱਖ ਹੋ ਸ਼ਰਮਾ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬੀਓ ਬਾਚ ਬੇਨਤੀ ਚਾਉ ਪਈ, ਹਮਰੀ ਕਰੋ ਹੱਦ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਵ ਚਰਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਵੈ ਤੁਮ ਘਾਵ ਹੋ, ਆਪ ਹਾਦ ਮੋਹੇ ਬਚਾਵ ਹੋ, ਸੁਖੀ ਵਸੈ ਮੋਰੋ ਪਰਵਾਰਾ, ਸੇਵਕ ਸਿੱਖ ਸਵੈ ਕਰਤਾਰਾ, ਮੋਰ ਅੱਛਾ ਨਿਜ ਕਰਦੇ ਕਰੀਏ, ਸਵੈਰਨ ਕੋ ਆਏ ਸੰਗਰੀਏ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੇ ਛਾ ਕੋਈ ਅਵਰ ਨਾ ਧਿਆਉਂ, ਚੋਬਰ ਚਹੋਂ ਸੋ ਤੁਮ ਤੇ ਪਾਉਂ, ਸੇਵਕ ਸਿੱਖੋ ਮਾਰੇ ਤਾਰੀਏ, ਚੁਨ ਚੁਨ ਸ਼ਤਰ ਹਮਾਰੇ ਮਾਰੀ ਹੈ, ਆਪ ਹਾਦੈ ਮੁਜੈ ਉਬਰੀਏ, ਮਰਨ ਕਾਲ ਕਾ ਤ੍ਰਾਸ ਨਿਵਰੀਏ, ਹੂ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਤੁ ਜੋ ਕਰੀ ਹੋ ਰੱਛਾ, ਰਾਖ ਲਿਓ ਮੋਹੇ ਰਾਖਣ ਹਾਰੇ, ਸਾਹਿਬ ਸੰਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬੱਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਜਵਣ ਕਾਲ ਜੋਗੀ ਸ਼ਿਵ ਕੀਓ, ਬੇਦਰਾਜ ਬ੍ਰਹਮਾ ਜੂ ਥੀਓ, ਜਵਣ ਕਾਲ ਸਵਲੋਕ ਸਵਾਰਾ,
नमस्कार हैं तहें हमारा, जमन काल सब जगत बनायो, देव दैंद जक्षण उपजायो, आदि अंत एक अवतारा, सोई गुरु समझियो हमारा। नमस्कार तिस ही को हमारी, सकल प्रजा जिन आप सवारी, शिवकन को शिव गुण सुख दियो, शत्रन को पलमो बद कियो, कट कट के अंतर की जानत, भले बुरे की पीर पछाणत, चिंटी ते कुंचर असथूला, सब पर कृपा दृष्ट कर फूला, संतन दुख पाए ते दुखी, सुख पाए साधन के सुखी, एक एक की पीर पछन्ने, कट कट के पड़ पड़ की जाने, जाब उदकर्ख करा कर तारा, प्रजा तरत ताव देहे अपारा, जब या कर्ख कर तो हूँ कब हूँ, तुम मैं मिलत देहे धर सब हूँ, जेते बदन सृष्ट सब तारे, आप अपनी बूझ उचारे, तुम सा ही ते रहत नरालम, जानत बेद भेद अर आलम, ड्रंकार निर्विकार निर्लंब, आद अनिर अनाद संभ, ताका मूड़ उचारत भेदा, जाको भेवना पावत बेदा, ताको कृपा हण अनुमानत, महामूड़ कछ भेद न जानत, महादेव को कहत सदा शिव, ड्रंकार का चीनत नह भिव, आप आपनी बुदह जेती, बरनत पिन बिन तोहे तेती, तुमरा लखा न जाए पसारा, किह बिद सजा प्रथम संसारा, एक रूप अनुपस रूपा, रंग भयो राव कहीं पूपा, अंड जे रज से तज कीनी, उत्पज खान बहुर रच दीनी, कहो फूल राजा हवे बैठा, कहो समट पायो शंकर अकैठा, सगरी सृष्ट दिखाए अचंभव, आजुगा स्वरूप स्वयंभव, अब रक्षा मेरी तुम करो, सिखे उबार असिख संघरो, दुष्ट जिते उठवत उत्पाता, सकल मलेच करो रणगाता, जे आस्तु जे तब शरणी परे, तिनके दुष्ट दुख तो हवाए मरे, पुरख जवन पग परे तिहारे, तिनके तुम संकट सब टारे, जो कल को एक बार ते है, ताके काल निकट नह है, रक्षा हुए ताही सब काला, दुष्ट अरिष्ट टरे तत्काला, कृपा दृष्ट तन जहे नहरयो, ताकि ताप तनक मै हरे हो, रिद्ध सिद्ध कर्म सब होई, दुष्ट शह शवै सके ना कोई, एक बार जिन तुम्हें संवारा, काल फांसती ताहे उबारा, जिन नर नाम तिहारो कहा, दारिद दुष्ट दोख तेरा, खड़ग के मैं शरण तिहारी, आप हाथ दे ले हो उबारी, सर उठो मोह हो सहाई, दुष्ट दोख ते ले हो बचाई, खड़ग के मैं शरण तिहारी।
आप हाथ दे लेहो ओवारी सरठो मोह सहाई दुष्ट रोकते लेहो बचाई सवैया पै गहे जबते तुमरे तबते को आंख तरे नहीं अन्यो राम रहीम प्राण कुरान अनेक कहे मत एक ना मान्यो सिमृत शास्त्र वेद सब है बहुभेद कहें हम एक ना जान्यों।

तेरा कीता जातो नाही मैनों जोग की तोई।

ਨੈਣ ਮਹਿੰਜੇ ਤਰਸਦੇ ਕਦਪਸੀ ਦੀਦਾਰ ਜੇਤੋਂ ਮਿੱਤਰਿਆ ਸਾਡੜਾ ਇੱਕ ਭੋਰੀ ਨਾ ਵਿਛੋੜ ਜਿਉ ਮਹਿੰਜਾ ਤੋਂ ਮੋਹਿਆ ਕਦੇ ਪਸੀ ਜਾਨੀ ਤੋਹੇ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦਧੂਰ ਨਾਨਕ ਸ਼ਰਨ ਤੁਹਾਰੀਆ ਵੇਖੋਂ ਸਦਾ ਹਜ਼ੂਰ ਹੋਂ ਟੁੜਿੰਦੀ ਸੱਜਣਾ ਸੱਜਣ ਮਿੰਡੇ ਨਾਲ ਜਨ ਨਾਨਕ ਅਲਖ ਨਾ ਲੱਖੀਐ ਗੁਰਮੁਖ ਦੇ ਦਿਖਾਲ ਸੁਖ ਹੋ ਟਲ ਗੁਰ ਸੇਵੀਐ ਆਹਿਨੇ ਸਹਿ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹੋ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਦੂਜਾ

चलन सार न जाननी काज सवार नहार, जिनी चलन जाणिया

आषाढ़ पंदा तिस लगे हर नाहु ना जिन्ना पास

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬਹੰ ਗੁਰਪ੍ਰਸਾਦ ਤੁਧ ਵਾਹਿਗੁਰੂ ਅਰਦਾਸ ਹਮਾਰੀ।

कहो नानक सब तेरी वड़ियाई, पुली नाओ न जाने मेरा गुरु नानक

जुगो जुग अटल दीन दुनी दे मालक को सर्वरे कायनात दे सांझ रहबर।

ਬੈਠਣ ਦਾ ਸੁਭਾਗ ਗੁਰੂ ਬਾਬਾ ਜੀ ਨੇ ਬਖਸ਼ਿਆ ਹੈ। ਆਓ ਗੁਰੂ ਪਿਆਰ ਵਾਲਿਓ, ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ। ਬਾਣੀ ਦਾ ਰਸ, ਬਾਣੀ ਦਾ ਆਨੰਦ ਮਾਣ ਰਹੇ ਸਾਂ। ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਆਪ ਸੰਗਤਾਂ ਇਹਨਾਂ ਪਾਵਨ ਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਨਾਲ ਆਪਾਂ ਸਾਂਝ ਪਾਈਏ। ਪਿਛਲੇਰੇ ਦੀਵਾਨਾਂ ਦੇ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ ਕਿ ਗੁਰੂ ਪਾਤਸ਼ਾਹ ਸੰਗਤ ਨੂੰ, ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਗੁਰੂ ਕੇ ਲੰਗਰਾਂ ਦੀ ਵਡਿਆਈ ਕਰਦੇ, ਦੇਗ ਪ੍ਰਸ਼ਾਦ ਦਾ ਜ਼ਿਕਰ ਸਤਿਗੁਰੂ ਜੀ ਨੇ ਕਰਦਿਆਂ ਛਕਣ ਵਾਸਤੇ ਸਿੱਖਾਂ ਨੂੰ ਪ੍ਰੇਰਿਤ ਕੀਤਾ ਗੁਰੂ ਸਾਹਿਬ ਨੇ ਕਿ ਕਦੇ ਇਨਕਾਰੀ ਨਹੀਂ ਹੋਣਾ, ਪ੍ਰਸ਼ਾਦ ਤੋਂ ਕਦੇ ਇਨਕਾਰੀ ਨਹੀਂ ਹੋਣਾ। ਜਿੱਥੇ ਗੁਰੂ ਸਾਹਿਬ ਨੇ ਇਹ ਉਪਦੇਸ਼ ਬਖਸ਼ਿਆ ਉੱਥੇ ਨਾਲ ਨਾਲ ਫਿਰ ਗੁਰੂ ਕੇ ਸਿੱਖਾਂ ਦੀ ਸੇਵਾ ਦਾ ਜ਼ਿਕਰ ਸਤਿਗੁਰੂ ਕਰਦੇ ਕਿ ਜੇ ਚਾਹੇ ਉਹ ਮੁੱਠੀ ਚਾਪੀ ਰੂਪ ਵਿੱਚ ਆਏ, ਭਾਵੇਂ ਪ੍ਰਸ਼ਾਦੇ ਭੋਜਨ ਰੂਪ ਵਿੱਚ ਆਏ, ਭਾਵੇਂ ਵਸਤਰਾਂ ਦੇ ਰੂਪ ਵਿੱਚ ਆਏ, ਅਤੇ ਜਿਹੜਾ ਕੋਈ ਸੇਵਾ ਕਮਾਉਂਦਾ ਸਤਿਗੁਰੂ ਕਹਿੰਦੇ ਉਹ ਬਹੁਤ ਬਖਸ਼ਿਸ਼ਾਂ ਜਿਹੜੀਆਂ ਉਹ ਹਾਸਲ ਕਰਦਾ ਹੈ। ਫਿਰ ਇੱਕ ਦਿਨ ਗੁਰੂ ਦਰਬਾਰ ਦੇ ਵਿੱਚ ਗੁਰੂ ਕੇ ਕੀਰਤਨੀਆਂ ਬੜੇ ਰਸ ਦੇ ਨਾਲ, ਬਹੁਤ ਪ੍ਰੇਮ ਦੇ ਨਾਲ ਉਹਨਾਂ ਨੇ ਕੀਰਤਨ ਗਾਵਿਆ। ਜਦੋਂ ਗੁਰਬਾਣੀ ਕੀਰਤਨ ਕੀਤਾ ਅਤੇ ਸੁਣਨ ਵਾਲੇ ਜਿੰਨੇ ਸਰੋਤੇ, ਉਹਨਾਂ ਸਾਰੇ ਸਰੋਤਿਆਂ ਨੇ ਬੜਾ ਜਸ ਕੀਤਾ, ਬਹੁਤ ਜਸ ਕੀਤਾ, ਇੰਨਾ ਜਸ ਕੀਤਾ, ਇੱਥੋਂ ਤੱਕ ਬਚਨ ਕੀਤੇ ਵੀ ਬੜਾ ਆਨੰਦ ਆਇਆ ਅੱਜ ਗੁਰਬਾਣੀ ਕੀਰਤਨ ਸੁਣ ਕੇ। ਸਤਿਗੁਰੂ ਨੇ ਜਦੋਂ ਇਹ ਸਾਰਾ ਦ੍ਰਿਸ਼ ਆਪਣੀ ਅੱਖਾਂ ਨਾਲ ਵੇਖਿਆ ਅਤੇ ਕੰਨੀ ਸੁਣਿਆ, ਜਦੋਂ ਸੰਗਤਾਂ ਨੇ ਵਾਹ ਵਾਹ ਕੀਤੀ, ਫਿਰ ਉਸ ਵਕਤ ਗੁਰੂ ਸਾਹਿਬ ਆਪਣੇ ਮੁੱਖ ਤੋਂ ਕਈਏ ਸਿੰਘ ਕਹਿ ਕੇ ਅਤੇ ਸੰਬੋਧਨ ਕਰਦੇ ਨੇ। ਮਾਲਕ ਪਾਤਸ਼ਾਹ ਨੇ ਉੱਥੇ ਇੱਕ ਅਲੰਕਾਰ ਵਰਤਿਆ, ਇੱਕ ਦ੍ਰਿਸ਼ਟਾਂਤ ਵਰਤਿਆ। ਇੱਥੋਂ ਕੁ ਤੱਕ ਇਤਿਹਾਸ ਸਭ ਸੰਗਤਾਂ ਨੇ ਪਿਛਲੇਰੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ। ਗੁਰੂ ਸਾਹਿਬ ਜੀ ਉਹ ਜਿਹੜਾ ਦ੍ਰਿਸ਼ਟਾਂਤ ਵਰਤ ਰਹੇ ਨੇ ਉਹਨੂੰ ਵਿਸਥਾਰ ਨਾਲ ਸਤਿਗੁਰੂ ਕਿਵੇਂ ਸਮਝਾਉਂਦੇ ਨੇ ਔਰ ਕਿਹੜਾ ਕੌਤਕ ਹੈ ਜਿਹੜਾ ਗੁਰੂ ਕਲਗੀਧਰ ਸਾਹਿਬ ਜੀ ਉਸ ਅਸਥਾਨ ਉਸ ਥਾਂ ਦੇ ਉੱਤੇ ਹੁਣ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਵਰਤਾਉਂਦੇ ਨੇ। ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਨ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ

0: ਫਿਰ ਸਿੱਖਾਂ ਨੇ ਗੁਰੂ ਸਾਹਿਬ ਨੂੰ ਸਵਾਲ ਕੀਤਾ ਵੀ ਮਾਲਕ ਜੀ, ਉਹ ਆਪ ਜੀ ਨੇ ਬਚਨ ਵਰਤੇ ਨੇ, ਜੋ ਦ੍ਰਿਸ਼ਟਾਂਤ ਆਪ ਜੀ ਨੇ ਵਰਤੇ ਆ, ਆਪ ਜੀ ਕਿਰਪਾ ਕਰੋ ਵੀ ਸਮਝਾਓ ਵੀ ਇਹਦਾ ਸਿੱਟਾ ਜ਼ਾਹਰ ਕਰੋ ਵੀ ਇਹਦਾ ਨਤੀਜਾ ਕੀ ਹੈ। ਜੋ ਆਪ ਜੀ ਨੇ ਬਚਨ ਵਰਤੇ ਨੇ ਨਾ ਭਾਈ ਕਹੀ ਲੁਕ, ਵੀ ਇਹਦਾ ਸਿੱਟਾ ਕੀ ਹੈ, ਨਤੀਜਾ ਇਹਦਾ ਕੀ ਹੈ। ਧੰਨ ਗੁਰੂ ਕਲਗੀਧਰ ਸਾਹਿਬ ਕੋਲੋਂ ਫਿਰ ਸਿੱਖਾਂ ਨੇ ਸਵਾਲ ਪੁੱਛਿਆ।
1: ਹਮ ਕੋ ਨਹੀਂ ਸਮਗ ਜਗੁਛ ਆਈ, ਕੌਣ ਖਿਆਲ ਮੈਂ ਆਪ ਅਲਾਈ।
0: ਸਤਿਗੁਰੂ ਜੀ, ਸਾਨੂੰ ਸਮਝ ਨਹੀਂ ਆਈ ਵੀ ਸਾਡੀ ਮਤ ਬੜੀ ਥੋੜ੍ਹੀ ਹੈ, ਤੁਸੀਂ ਉਪਦੇਸ਼ ਬਖਸ਼ਿਆ, ਸਿੱਖਿਆ ਦਿੱਤੀ ਹੈ, ਪਰ ਸਾਨੂੰ ਸਮਝ ਨਹੀਂ ਆਈ, ਅਤੇ ਕਿਰਪਾ ਕਰੋ ਅਤੇ ਕਿਰਪਾ ਕਰਕੇ ਆਪ ਜੀ ਸਾਨੂੰ ਇਹ ਦੱਸੋ ਵੀ ਆਪ ਜੀ ਨੇ ਕਿਹੜੇ ਖਿਆਲ ਦੇ ਵਿੱਚ ਇਹ ਬਚਨ ਆਖੇ ਨੇ, ਜਿਹੜੇ ਬੋਲ ਆਪ ਜੀ ਨੇ ਆਖੇ ਆਪਣੀ ਰਸਨਾ ਤੋਂ, ਵੀ ਇਹਨਾਂ ਮਗਰ ਖਿਆਲ ਕੀ ਹੈ, ਇਹਨਾਂ ਬੋਲਾਂ ਦਾ ਸਿੱਟਾ ਕੀ ਹੈ, ਆਪ ਜੀ ਕਿਰਪਾ ਕਰਕੇ ਹੁਣ ਸਾਨੂੰ ਦੱਸਣਾ ਕਰੋ।
1: ਤਵ ਸਤਿਗੁਰੂ ਸੁਣਾਈ ਤਥਾ, ਗ੍ਰਾਮ ਚੌਧਰੀ ਕੀ ਇੱਕ ਕਥਾ।
0: ਉਸ ਵਕਤ ਫਿਰ ਧੰਨ ਗੁਰੂ ਕਲਗੀਧਰ ਸਾਹਿਬ ਨੇ ਜਿਹੜਾ ਉਹ ਦ੍ਰਿਸ਼ਟਾਂਤ ਵਰਤਿਆ ਨਾ, ਉਹਦੇ ਮਗਰ ਫਿਰ ਜਿਹੜੀ ਵਿਸਥਾਰ ਦੇ ਨਾਲ ਸਾਖੀ ਸੀ ਗੁਰੂ ਸਾਹਿਬ ਨੇ ਉਹ ਸੁਣਾਈ, ਅਤੇ ਸੁਣਾਉਂਦਿਆਂ ਹੋਇਆਂ ਨਾ ਮਾਲਕ ਪਾਤਸ਼ਾਹ ਨੇ, ਜਿਵੇਂ ਕਵੀ ਜੀ ਜ਼ਿਕਰ ਕਰ ਰਹੇ ਵੀ ਇੱਕ ਪਿੰਡ ਦੇ ਚੌਧਰੀ ਦੀ ਵਾਰਤਾ, ਇੱਕ ਪਿੰਡ ਦਾ ਚੌਧਰੀ ਹੈ ਉਹਦੀ ਵਾਰਤਾ ਫਿਰ ਧੰਨ ਗੁਰੂ ਕਲਗੀਧਰ ਸਾਹਿਬ ਸੁਣਾਉਂਦੇ ਹਨ।
1: ਗਇਓ ਖੇਤ ਮੈਂ ਜੇਕਰ ਸਾਨੀ, ਨਿਉਰਿਓ ਹਰਠ ਸਿੰਚ ਤੋਂ ਪਾਨੀ।
0: ਕਹਿੰਦੇ ਵੀ ਇੱਕ ਹੁਣ ਉਸ ਪਿੰਡ ਦੇ ਵਿੱਚ ਇੱਕ ਕਿਰਸਾਨ ਗਿਆ ਕਿਰਸਾਨੀ ਵਾਸਤੇ, ਇੱਕ ਪਿੰਡ ਦੀ ਵਾਰਤਾ ਸਤਿਗੁਰੂ ਦੱਸ ਰਹੇ। ਉਹ ਕਹਿੰਦੇ ਵੀ ਉਹਦੇ ਨਾਲ ਪਿੰਡ ਦੇ ਵਿੱਚ ਇੱਕ ਕਿਰਸਾਨ ਕਿਰਸਾਨੀ ਵਾਸਤੇ ਚਲੇ ਗਿਆ, ਖੇਤੀ ਕਰਨ ਵਾਸਤੇ, ਆਪਣੀ ਜ਼ਮੀਨ ਦੇ ਵੇਚਣ, ਇੱਦਾਂ ਕਹਿ ਲਓ ਜਿਹੜਾ ਜਿਵੇਂ ਕਵੀ ਨੇ ਵੀ ਪਾਣੀ ਲਾਉਣ ਵਾਸਤੇ ਚਲੇ ਗਿਆ। ਉਹਨੇ ਕੀ ਕੀਤਾ, ਕਹਿੰਦੇ ਗਇਓ ਖੇਤ ਮੈਂ ਜਿਹੇ ਕਿਰਸਾਨੀ, ਜਦੋਂ ਕਿਰਸਾਨ ਖੇਤ ਵਿੱਚ ਗਿਆ ਉੱਥੇ ਜਾ ਕੇ ਨਾ ਜੋਰੇ ਉਹ ਹਰਟ ਸਿੰਨ, ਉਹਨੇ ਹਰਟ ਜੋੜ ਕੇ ਅਤੇ ਪਾਣੀ ਜ਼ਮੀਨ ਨੂੰ ਸਿੰਚਾਈ ਕਰਨੀ, ਉਹਨੇ ਪੈਲੀ ਦੀ ਸਿੰਚਾਈ ਕਰਨੀ ਸ਼ੁਰੂ ਕਰ ਦਿੱਤੀ।

ਹੁਣ ਉਹਨੇ ਪਾਣੀ ਸੁਭਾਵਿਕ ਜਿਹੀ ਗੱਲ ਹੈ ਵੀ ਪਾਣੀ ਜਦੋਂ ਲਾਉਣਾ ਜ਼ਮੀਨ ਨੂੰ ਨਾ ਫਸਲ ਨੂੰ ਪਾਣੀ ਲਾਉਣਾ ਅਤੇ ਨੱਕੇ ਮੋੜਨੇ ਵੀ ਪੈਂਦੇ ਨੇ, ਕਈ ਬੰਦ ਕਰਨੇ ਪੈਂਦੇ, ਕਈ ਨੱਕੇ ਖੋਲ੍ਹਣੇ ਪੈਂਦੇ ਨਾ, ਵੱਟਾਂ ਬਣਾਉਣੀਆਂ ਵੀ ਪੈਂਦੀਆਂ ਅਤੇ ਵੱਟਾਂ ਢੋਣੀਆਂ ਵੀ ਪੈਂਦੀਆਂ। ਉਹਨੇ ਨਾ ਇੱਕ ਕਿਆਰੇ ਦੇ ਵਿੱਚ ਕਈ ਰੱਖ ਲਈ, ਜਦੋਂ ਉਹਨੇ ਕਈ ਰੱਖੀ ਕਿਆਰੇ 'ਚ ਅਤੇ ਰੱਖ ਕੇ ਉਹ ਆਸੇ ਪਾਸੇ ਹੋਇਆ ਅਤੇ ਮੁੜ ਕੇ ਮਿਲੀ ਕੋਈ, ਜਿਹਨੇ ਬੜੀ ਲੱਭੀ ਪਰ ਉਹਨੂੰ ਕਈ ਉੱਥੋਂ ਪ੍ਰਾਪਤ ਨਾ ਹੋਈ। ਜਿਹੜੀ ਉਹਦੀ ਰੱਖੀ ਹੋਈ ਕਹੀ ਸੀ ਉਹ ਕਹੀ ਉਸ

ਹੁਣ ਉਹ ਜਿਹੜੀ ਕਹੀ ਸੀ ਉਹ ਸੀ ਚੌਧਰੀ ਦੀ। ਹੁਣ ਚੌਧਰੀ ਨੇ ਮਨ ਚ ਸੋਚਿਆ ਕਹਿੰਦਾ ਵੀ ਜੇ ਪਿੰਡ ਦੇ ਵਿੱਚ ਮੈਂ ਪਿੰਡ ਦਾ ਚੌਧਰੀ, ਵੀ ਮੈਂ ਪਿੰਡ ਦਾ ਚੌਧਰੀ ਤੇ ਸਾਰਿਆਂ ਨੂੰ ਪਤਾ ਹੈ ਵੀ ਆ ਪੈਲੀ ਵੀ ਚੌਧਰੀ ਦੀ ਹੈ ਤੇ ਇਸ ਪੈਲੀ ਦੇ ਵਿੱਚ ਪਈ ਵਸਤੂ ਵੀ ਚੌਧਰੀ ਦੀ ਹੋਏਗੀ। ਸੁਭਾਵਿਕ ਜਿਹੀ ਗੱਲ ਹੈ ਵੀ ਜਿਹਦੀ ਪੈਲੀ ਹੈ ਪਦਾਰਥ ਵੀ ਉਸੇ ਦਾ। ਤੇ ਖਾਸ ਕਰਕੇ ਉਦੋਂ ਜਦੋਂ ਪਾਣੀ ਉਹਨੇ ਲਾਇਆ ਹੋਇਆ, ਉਹਨੇ ਆਪਣੇ ਮਨ 'ਚ ਸੋਚਿਆ ਕਹਿੰਦਾ ਵੀ ਮੈਂ ਪਿੰਡ ਦਾ ਚੌਧਰੀ, ਇਸ ਜ਼ਮੀਨ ਬਾਰੇ ਵੀ ਸਾਰਿਆਂ ਨੂੰ ਪਤਾ ਵੀ ਚੌਧਰੀ ਦੀ ਪੈਲੀ ਹੈ ਇਹ, ਤੇ ਜੇ ਮੇਰੀ ਕਈ ਇਸ ਥਾਂ ਤੋਂ ਚੁੱਕੀ ਗਈ ਹੈ, ਮੇਰੇ ਪਿੰਡ ਦੇ ਵਿੱਚੋਂ ਮੇਰੀ ਜ਼ਮੀਨ ਦੇ ਵਿੱਚੋਂ ਕਈ ਚੁੱਕੀ ਗਈ ਹੈ, ਤੇ ਫਿਰ ਆਮ ਲੋਕਾਂ ਨਾਲ ਕੀ ਵਰਤਾਰਾ ਹੋਏਗਾ। ਵੀ ਜੇ ਪਿੰਡ ਦਾ ਚੌਧਰੀ, ਜਿਵੇਂ ਹੁਣ ਅੱਜ ਦੇ ਸਮੇਂ 'ਚ ਗੱਲ ਕਰ ਲਈਏ ਵੀ ਜੇ ਕੋਈ ਅਫਸਰ ਹੀ ਸੁਰੱਖਿਅਤ ਨਹੀਂ ਹੈ ਤੇ ਫਿਰ ਆਮ ਲੋਕਾਂ ਦੀ ਕੀ ਗੱਲ ਕਰਾਂਗੇ, ਜਿਵੇਂ ਅੱਜ ਚੱਲਦਾ ਸਿਲਸਿਲਾ। ਉਹ ਕਹਿੰਦਾ ਵੀ ਮੈਂ ਚੌਧਰੀ, ਜੇ ਮੇਰੀ ਕਈ ਚੁੱਕੀ ਗਈ ਚੋਰੀ ਹੋ ਗਈ ਤੇ ਫਿਰ ਆਮ ਲੋਕਾਂ ਦਾ ਕੀ ਬਣਦਾ ਹੋਏਗਾ, ਫਿਰ ਉਹਨਾਂ ਦੇ ਘਰ 'ਚ ਤੇ ਚੋਰੀਆਂ ਹੋਣੀਆਂ ਹੀ ਨੇ, ਵੀ ਜਦੋਂ ਪਿੰਡ ਦੇ ਚੌਧਰੀ ਨੂੰ ਵੀ ਕਿਸੇ ਨੇ ਨਹੀਂ ਬਖਸ਼ਿਆ।

ਉਹਨੇ ਨਾ ਜੀ ਚੌਧਰੀ ਕਹਿੰਦਾ ਵੀ ਆਪਾਂ ਕਈ ਲੱਭਣੀ ਹੈ, ਵੀ ਆਪਾਂ ਏਦਾਂ ਨੀ ਪਤਾ ਕਰਨਾ ਵੀ ਕਿੰਨੇ ਚੁੱਕੀ ਹੈ, ਕਿਹੜਾ ਚੋਰੀ ਕਰਕੇ ਲੈ ਕੇ ਗਿਆ। ਉਹਨੇ ਨਾ ਜੀ ਇੱਕ ਪਿਰਾਈ ਮੰਗਵਾ ਲਿਆ। ਪਿਰਾਈ ਕਹਿੰਦੇ ਨੇ ਢੰਡੋਰਾ ਪਿੱਟਣ ਵਾਲਾ, ਢੋਲ ਵਜਾ ਕੇ ਸਾਰਿਆਂ ਨੂੰ ਇਕੱਠਿਆਂ ਕਰਕੇ ਦੱਸਣ ਵਾਲਾ। ਉਹਨੇ ਸੱਦ ਲਿਆ, ਉਹਨੂੰ ਸੱਦ ਕੇ ਕਹਿੰਦਾ ਵੀ ਸੱਜਣਾ ਤੂੰ ਸਾਰੇ ਪਿੰਡ 'ਚ ਹੋਕਾ ਦੇਣਾ ਹੈ, ਸਾਰੇ ਪਿੰਡ 'ਚ ਹੋਕਾ ਦੇਣਾ ਤੂੰ। ਅਤੇ ਉਹਨੇ ਜੀ ਸਾਰੇ ਪਿੰਡ ਦੇ ਵਿੱਚ ਹੋਕਾ ਕੀ ਦੇਣਾ ਚੌਧਰੀ ਨੂੰ, ਹੁਣ ਚੌਧਰੀ ਹੈ ਜਵਾਬ ਕਿਵੇਂ ਦੇਵੇ। ਕਹਿੰਦਾ ਜੀ ਦੱਸੋ। ਕਹਿੰਦਾ ਵੀ ਸਾਰੇ ਪਿੰਡ 'ਚ ਢੋਲ ਵਜਾ ਕੇ ਲੋਕ ਇਕੱਠੇ ਕਰ ਲਾ, ਅਤੇ ਜਦੋਂ ਸਾਰੇ ਪਾਸੇ ਡੌਂਡੀ ਪਿੱਟ ਕੇ ਢੋਲ ਵਜਾ ਕੇ ਸਾਰਿਆਂ ਨੂੰ ਇੱਕ ਥਾਂ 'ਤੇ ਇਕੱਠੇ ਕਰੇਗਾ, ਅਤੇ ਫਿਰ ਦੱਸੀ ਵੀ ਭਾਈ ਚੌਧਰੀ ਦੀ ਕਈ ਚੁੱਕੀ ਗਈ ਹੈ, ਅਤੇ ਜੇ ਕਿਸੇ ਨੇ ਲੁਕੋਈ ਹੈ ਤਾਂ ਭਾਈ ਦੇ ਦਿਓ, ਅਤੇ ਜੇ ਕਿਸੇ ਦੇ ਘਰ ਦੇ ਵਿੱਚੋਂ ਲੱਭ ਗਈ ਤਾਂ ਫਿਰ ਉਹਨੂੰ ਸਜ਼ਾ ਵੀ ਮਿਲੇਗੀ। ਉਹ ਕਹਿੰਦਾ ਜੀ ਠੀਕ ਹੈ। ਹੁਣ ਚੌਧਰੀ ਦਾ ਹੁਕਮ ਸੀ, ਉਹਨੇ ਗਿਆ, ਉਹ ਭਿਰਾਈ ਉਹਨੇ ਜਾ ਕੇ ਸਾਰੇ ਪਿੰਡ ਦੇ ਵਿੱਚ ਨਾ ਫਿਰਕੇ ਦੇ ਢੋਲ ਵਜਾ ਵਜਾ ਗਿਆ, ਇਕੱਠੇ ਕਰ ਲਏ ਉਹਨੇ ਸਾਰੇ ਵੀ ਸੁਣੋ ਸੁਣੋ ਚੌਧਰੀ ਦਾ ਹੁਕਮ ਆਇਆ, ਚੌਧਰੀ ਨੇ ਬਚਨ ਕੀਤੇ ਨੇ, ਉਹਨੇ ਸਾਰੇ ਪਿੰਡ ਨੂੰ ਸੁਣਾ ਲਿਆ। ਜਦੋਂ ਸਾਰੇ ਪਿੰਡ ਨੂੰ ਸੰਬੋਧਨ ਕਰਕੇ ਉਹਨੇ ਦੱਸਤਾ ਤੇ ਕਈ ਵੀਰ ਵੀ ਨਾ ਲੱਭੀ, ਨਾ ਮਿਲੀ ਉੱਥੋਂ। ਜਦੋਂ ਸਾਰੇ ਯਤਨ ਕਰਨ ਤੋਂ ਮਗਰੋਂ ਵੀ ਕਈ

ਚੌਧਰੀ ਕਹਿੰਦਾ ਵੀ ਹੁਣ ਇੱਦਾਂ ਕਰੋ ਵੀ ਆਪਾਂ ਢੰਡੋਰਾ ਤੇ ਪਟਵਾਤਾ ਸਾਰੇ ਪਾਸੇ ਵੀ ਕਈ ਕਿਸੇ ਨੇ ਫੜਾਈ ਨਹੀਂ, ਆਪਾਂ ਨੂੰ ਦਿੱਤੀ ਨਹੀਂ ਕਿਸੇ ਨੇ ਕਹੀ, ਆਪਾਂ ਸਾਰੇ ਪਿੰਡ ਦੀ ਤਲਾਸ਼ੀ ਲੈਣੀ ਹੈ ਵੀ ਇਕੱਲੇ ਇਕੱਲੇ ਦਾ ਘਰ ਫਰੋਲ ਲਓ। ਹੁਣ ਚੌਧਰੀ ਨੂੰ ਰੋਕੇ ਖੇੜਾ ਵੀ ਤੈਨੂੰ ਤਲਾਸ਼ੀ ਨਹੀਂ ਲੈਣ ਦੇਣੀ ਭਾਈ, ਅਤੇ ਦੂਜਾ ਰੋਕਣ ਵੀ ਤਾਂ ਜੇ ਕਿਸੇ ਦੇ ਮਨ 'ਚ ਮੈਲ ਹੋਵੇ, ਕਹਿੰਦਾ ਜੀ ਠੀਕ ਹੈ ਸਾਰੇ ਪਿੰਡ ਦੀ ਤਲਾਸ਼ੀ ਲੈ। ਇਕੱਲਾ ਇਕੱਲਾ ਘਰ ਫਰੋਲ ਲਿਆ, ਕਿਸੇ ਦੇ ਘਰ 'ਚੋਂ ਕਈ ਨਹੀਂ ਮਿਲੇ। ਜਦੋਂ ਸਾਰੀ ਖੋਜ ਕਰਨ ਤੋਂ ਮਗਰੋਂ, ਸਾਰੇ ਪਾਸੇ ਫਰੋਲਣ ਤੋਂ ਮਗਰੋਂ ਕਈ ਨਾ ਮਿਲੀ, ਪ੍ਰਾਪਤ ਨਾ ਹੋਈ, ਫਿਰ ਸਾਰੇ ਆ ਕੇ ਚੌਧਰੀ ਨੂੰ ਦੱਸਤਾ ਜੀ ਨਹੀਂ ਜੀ ਅਸੀਂ ਬੜੀ ਖੋਜ ਕੀਤੀ ਪਰ ਮਿਲਿਆ ਕੁਛ ਨਹੀਂ, ਖਾਲੀ ਰਹਿ ਗਿਆ ਵੀ ਕਈ ਕੋਈ ਨਹੀਂ ਮਿਲੀ। ਉਹਨਾਂ ਨੇ ਆ ਕੇ ਚੌਧਰੀ ਨੂੰ ਫਿਰ ਦੱਸ ਦਿੱਤਾ

ਫਿਰ ਨਾ ਇੱਕ ਮਨੁੱਖ ਚੌਧਰੀ ਕੋਲ ਸਿਆਣਾ ਸੀ, ਉਹ ਕਹਿੰਦਾ ਜੀ ਆਪਾਂ ਸਾਰਾ ਪਿੰਡ ਨਾਲੇ ਢੰਡੋਰਾ ਵੀ ਪਿਟਵਾ ਤਾ ਅਤੇ ਸਾਰੇ ਪਿੰਡ ਦੀ ਆਪਾਂ ਤਲਾਸ਼ੀ ਵੀ ਲੈ ਲਈ ਅਤੇ ਤਲਾਸ਼ੀ ਲਈ ਵੀ ਢੋਲ ਵਜਾਉਣ ਵਾਲੇ ਨੇ ਅਤੇ ਹੋਕਾ ਵੀ ਉਸੇ ਨੇ ਹੀ ਦਿੱਤਾ, ਹੋਕਾ ਵੀ ਉਹਨੇ ਦਿੱਤਾ ਅਤੇ ਤਲਾਸ਼ੀ ਵੀ ਉਹਨੇ ਹੀ ਲਈ ਹੈ ਜੀ, ਉਹਨੇ ਸਾਰੇ ਘਰ ਖੋਜੇ ਨੇ। ਚੌਧਰੀ ਜੀ ਮੈਂ ਇੱਕ ਵਿਚਾਰ ਤੁਹਾਡੇ ਨਾਲ ਕਰਨੀ ਵੀ ਜੇ ਸਾਰੇ ਪਿੰਡ ਦੀ ਤਲਾਸ਼ੀ ਲੈ ਲਈ ਹੈ, ਇੱਕ ਘਰ ਆਪਣੇ ਪਿੰਡ 'ਚ ਬਾਕੀ ਰਹਿ ਗਿਆ। ਉਹ ਚੌਧਰੀ ਕਹਿੰਦਾ ਵੀ ਕਿਹੜਾ ਘਰ ਰਹਿ ਗਿਆ? ਉਹ ਕਹਿੰਦੇ ਜੀ ਘਰ ਉਹਦਾ ਰਹਿ ਗਿਆ ਜਿਹੜਾ ਹੋਕਾ ਦੇਣ ਵਾਲਾ ਅਤੇ ਸਾਰਿਆਂ ਦੇ ਘਰਾਂ ਦੀ ਤਲਾਸ਼ੀ ਲੈਣ ਵਾਲਾ ਉਹਦਾ ਹੀ ਘਰ ਬਾਕੀ ਹੈ, ਆਪਾਂ ਉਹਦਾ ਘਰ ਫਰੂਲੀ। ਵੀ ਹੁਣ ਉਹਨੇ ਸਾਰੇ ਪਿੰਡ ਦੀ ਤਲਾਸ਼ੀ ਲਈ ਆ, ਵੀ ਹੁਣ ਸਾਰੇ ਪਿੰਡ ਦਾ ਫਰਜ਼ ਬਣਦਾ ਵੀ ਉਹਦਾ ਘਰ ਵੀ ਪਰੋਲਿਆ ਜਾ, ਹੈ ਤਾਂ ਪਿੰਡ ਦਾ ਹੀ ਵਾਸੀ ਨਾ, ਵੀ ਆਪਾਂ ਉਹਦੇ ਘਰ ਦੀ ਤਲਾਸ਼ੀ ਲੈਣੀ, ਹੋ ਸਕਦਾ ਉਹਦੇ ਘਰੋਂ ਮਿਲ ਜੇ। ਹੁਣ ਚੌਧਰੀ ਸੀ ਉਹ ਕਹਿੰਦਾ ਵੀ ਗੱਲ ਤਾਂ ਤੇਰੀ ਸਿਆਣੀ ਹੈ, ਵੀ ਇੱਦਾਂ ਕਰੋ ਵੀ ਹੁਣ ਫਿਰ ਸਾਰੇ ਚੱਲੋ ਵੀ ਆਪਾਂ ਉਹਦੇ ਘਰ ਦੀ ਵੀ ਚੱਲ ਕੇ ਤਲਾਸ਼ੀ ਲੈਂਦੇ।

ਹੁਣ ਜੀ ਪਿੰਡ ਦੇ ਜਿਹੜੇ ਮੋਹਤਬਾਰ ਸਾਨੂੰ ਚਲੇ ਗਏ ਇਕੱਠੇ, ਉਹ ਕਹਿੰਦੇ ਚਲੋ ਭਾਈ ਆਪਾਂ ਭਰਾਈ ਦੇ ਘਰੇ ਜਾਣਾ, ਉਹਦੀ ਖੋਜ ਕਰਕੇ ਆਉਣੀ, ਘਰ ਦੀ ਤਲਾਸ਼ੀ ਲੈ ਕੇ ਆਉਣੀ। ਚਲੇ ਗਏ, ਫਰੋਲਿਆ ਘਰ, ਬਾਰ ਬਾਰ ਤੇ ਫਰੋਲਿਆ, ਪਰ ਮਗਰ ਜਿਹੜੀ ਕੋਠੀ ਪਈ ਹੋਈ ਸੀ, ਮਤਲਬ ਇੱਕ ਕਮਰਾ ਜਿਹਾ ਕਹਿ ਲਓ ਵੀ, ਜਿਹਦੇ 'ਚ ਉਹਨੇ ਸਮਾਨ ਵਸਤੂਆਂ ਰੱਖੀਆਂ ਹੋਈਆਂ, ਉਹਦੇ ਵਿੱਚ ਕਈ ਪਈ ਹੋਈ ਹੈ, ਉੱਥੇ ਕਈ ਰੱਖੀ ਹੋਈ ਉਹਨੇ, ਉੱਥੋਂ ਚੁੱਕ ਲਿਆਂਦੀ। ਜਦੋਂ ਉਸ ਥਾਂ 'ਤੇ ਪਈ ਹੋਈ ਨਾ, ਉਹਦੇ ਘਰ ਨੂੰ ਖੋਜ ਕੇ ਅਤੇ ਉਹਦੇ ਘਰ ਦੇ ਵਿੱਚ ਪਈ ਹੋਈ ਕਈ ਜਦੋਂ ਚੁੱਕ ਕੇ ਲੈ

ਸਤਿਗੁਰੂ ਨੇ ਫਿਰ ਸੰਬੋਧਨ ਕੀਤਾ, ਕਹਿੰਦੇ ਮੂਰਖ ਪਿਰਾਈ, ਵੀ ਢੋਲ ਵਜਾਉਣ ਵਾਲਿਆ, ਡੋਂਡੀ ਪਿੱਟਣ ਵਾਲਿਆ ਮੂਰਖਾ, ਵੀ ਸਾਰਿਆਂ ਨੂੰ ਢੋਲ ਵਜਾ ਵਜਾ ਕੇ ਪੁੱਛੀ ਜਾਂਦਾ, ਵੀ ਕਹੀ ਤਾਂ ਨਹੀਂ ਕਿਸੇ ਨੇ ਲਕੋਈ, ਸਾਰਿਆਂ ਨੂੰ ਢੋਲ ਵਜਾ ਕੇ ਪੁੱਛੀ ਜਾਂਦਾ ਵੀ ਕਿਸੇ ਨੇ ਕਹੀ ਆਪਦੇ ਘਰੇ ਤਾਂ ਨਹੀਂ ਰੱਖੀ, ਤੇ ਸਾਰਿਆਂ ਦੇ ਘਰਾਂ ਦੀਆਂ ਤਲਾਸ਼ੀਆਂ ਵੀ ਲੈ ਕੇ ਆ ਗਏ ਆ, ਭਾਈ ਕਿਸੇ ਨੇ ਘਰ ਦੇ ਵਿੱਚ ਕਹੀ ਤਾਂ ਨਹੀਂ ਲਗੋ ਕੇ ਰੱਖ ਲਈ। ਉਹ ਮੂਰਖਾ, ਢੋਲ ਵਜਾ ਵਜਾ ਕੇ ਸੁਣਾਈ ਸਾਰਿਆਂ ਨੂੰ ਜਾਣਾ, ਤੇ ਕਈ ਤੂੰ ਆਪਣੇ ਘਰੇ ਲਕੋਈ ਬੈਠਾ, ਵੀ ਲਕੋ ਕੇ ਤੂੰ ਆਪਣੇ ਘਰ ਦੇ ਵਿੱਚ ਬੈਠਾ, ਤੇ ਫਿਰ ਡੋਂਡੀ ਪਿੱਟ ਕੇ ਢੋਲ ਵਜਾ ਕੇ ਕਿਹਨਾਂ ਨੂੰ ਸੁਣਾ।

ਬਸ ਇਸੇ ਤਰ੍ਹਾਂ ਮਾਲਕ ਜੀ ਕਹਿੰਦੇ ਵੀ ਕਈ ਵਾਰ ਜਿਵੇਂ ਉਹ ਪਿਰਾਈ ਸਾਰੇ ਪਿੰਡ ਵਿੱਚ ਡੋਂਡੀ ਪਿੱਟਦਾ, ਸਾਰੇ ਪਿੰਡ ਦੀ ਤਲਾਸ਼ੀ ਲੈਂਦਾ, ਪਰ ਉਹਦੇ ਵੱਲ ਕਿਸੇ ਨੇ ਖਿਆਲ ਨਹੀਂ ਕੀਤਾ ਤੇ ਨਾ ਹੀ ਉਹਨੇ ਆਪਣੇ ਘਰ ਬਾਰੇ ਦੱਸਿਆ ਵੀ ਮੇਰੇ ਘਰ ਦੇ ਵਿੱਚ ਹੀ ਕਈ ਪਈ। ਭਾਈ ਜਿਵੇਂ ਚੌਧਰੀ ਨੇ ਕਿਹਾ ਸੀ ਵੀ ਜਾ ਸਾਰੇ ਪਿੰਡ 'ਚ ਡੋਂਡੀ ਪਿੱਟ, ਅਤੇ ਉਦੋਂ ਹੀ ਕਹਿ ਦਿੰਦਾ ਵੀ ਚੌਧਰੀ ਸਾਹਿਬ ਕੋਈ ਲੋੜ ਨਹੀਂ ਕਿਸੇ ਪਾਸੇ ਡੋਂਡੀ ਪਿਟਵਾਉਣ ਦੀ, ਵੀ ਕਈ ਮੇਰੇ ਘਰ ਪਈ ਵੀ ਮੈਂ ਤੁਹਾਨੂੰ ਲਿਆ ਕੇ ਦੇ ਤਾ। ਸਿਆਣਪ ਤਾਂ ਇਹ ਹੀ ਸੀ। ਉਹ ਕਹਿੰਦਾ ਜੀ ਨਹੀਂ ਹੈ ਨਾ, ਉਹਨੇ ਸਾਰੇ ਪਿੰਡ 'ਚ ਢੋਲ ਵਜਾ ਕੇ ਦੱਸਿਆ ਵੀ ਭਾਈ ਕਈ ਚੁੱਕੀ ਗਈ ਚੌਧਰੀ ਦੀ, ਜੇ ਕਿਸੇ ਨੇ ਚੁੱਕੀ ਤਾਂ ਦੇ ਦਿਓ। ਹੁਣ ਚੁੱਕ ਕੇ ਵੀ ਆਪ ਲਿਆਇਆ, ਘਰੇ ਵੀ ਆਪਣੇ ਲਗੋਲੀ ਰੱਖ ਲਈ, ਸਾਰੇ ਪਿੰਡ ਦੀ ਤਲਾਸ਼ੀ ਵੀ ਲੈ ਲਈ। ਜੇ ਉਹਦੇ ਘਰ ਨੂੰ ਨਾ ਫਰੋਲਿਆ ਜਾਂਦਾ ਫਿਰ ਤਾਂ ਸਾਰਾ ਪਿੰਡ ਹੀ ਮਾੜਾ ਸੀ ਨਾ, ਫਿਰ ਤਾਂ ਸਾਰੇ ਪਿੰਡ ਨੇ ਹੀ ਮਾੜਾ ਵੱਜਣਾ ਸੀ ਵੀ ਕਈ ਵੇਖ ਲਓ ਜੀ ਕਿੱਥੇ ਚਲੀ ਗਈ, ਸਾਰਾ ਪਿੰਡ ਫਰੋਲ ਲਿਆ। ਪਰ ਜਦੋਂ ਉਹਦਾ ਘਰ ਖੋਜਿਆ ਗਿਆ, ਲੱਭੀ ਉਹਦੇ ਘਰ 'ਚੋਂ, ਹੁਣ ਮਾੜਾ ਉਹ ਹੀ ਹੈ ਜਿਹਦੇ ਘਰ 'ਚੋਂ ਲੱਭੀ ਹੈ, ਸੁਭਾਵਿਕ ਜਿਹੀ ਗੱਲ ਹੈ। ਸਤਿਗੁਰੂ ਕਹਿੰਦੇ ਵੀ ਕਈ ਵਾਰੀ ਨਾ ਹਾਲਾਤ ਇੱਦਾਂ ਦੇ ਹੀ ਬਣ ਜਾਂਦੇ ਨੇ ਜਿਵੇਂ ਭਿਰਾਈ ਦੇ ਹਾਲਾਤ, ਜਿਹੜਾ ਭਾਈ ਕਹੀ ਲੁਪਾਈ ਕਹੀ ਦਾ ਦ੍ਰਿਸ਼ਟਾਂਤ ਹੀ ਇਹ ਸੀ ਵੀ ਕਈ ਵਾਰੀ ਕਹਿਣ ਵਾਲਾ ਕਹੀ ਜਾਂਦਾ ਪਰ ਉਹਦੇ ਕੋਲ ਆਪਣੇ ਕੋਲ ਕੁਛ ਨਹੀਂ ਹੁੰਦਾ, ਗਾਉਣ ਵਾਲਾ ਗਾਈ ਜਾਂਦਾ। ਹੁਣ ਜਿਵੇਂ ਆਪਾਂ ਸੌਖੇ ਜਿਹੇ ਸ਼ਬਦਾਂ 'ਚ ਕਹਿ ਲਈਏ ਬਾਪੂ ਜੀ ਦੀ ਬਾਣੀ ਦਾ ਬਚਨ, ਅਗਾਂਹ ਸਾਰਾ ਕਵੀ ਜੀ ਨੇ ਜ਼ਿਕਰ ਕੀਤਾ, ਕਬੀਰ ਅਵਰਹ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ। ਬੜਾ ਸੌਖਾ ਕੰਮ ਹੈ ਪਰ ਇੰਨਾ ਕੀ, ਅਵਰਾਂ ਕੋ ਉਪਦੇਸ਼ ਤੇ ਬਹੁਤ ਸੌਖਾ ਹੈ, ਇਹ ਕੰਮ ਬੜਾ ਸੌਖਾ ਹੈ ਦੱਸਣਾ ਵੀ ਤੁਹਾਡਾ ਘਰ ਲੁੱਟਿਆ ਜਾ ਰਿਹਾ, ਭਾਈ ਆਪਣੇ ਘਰ ਨੂੰ ਬਚਾ ਲਓ, ਭਾਈ ਆਪਣੇ ਆਪ ਨੂੰ ਸਮਝਾਓ। ਬੜਾ ਸੌਖਾ ਹੈ ਦੂਸਰੇ ਨੂੰ ਉਪਦੇਸ਼ ਕਰਨਾ। ਮੁੱਖ ਮੈਂ ਪਰ ਹੈ ਰੇਤ, ਬਾਬਾ ਕਬੀਰ ਸਾਹਿਬ ਕਹਿੰਦੇ ਜਿਹੜਾ ਦੂਜਿਆਂ ਨੂੰ ਉਪਦੇਸ਼ ਕਰ ਰਿਹਾ ਨਾ, ਅਵਰ ਉਪਦੇਸ਼ ਹੈ ਆਪ ਨਾ ਕਰੇ। ਹੁਣ ਕੀ ਕਰ ਰਿਹਾ, ਆਵਤ ਜਾਵਤ ਜਨਮ ਹੈ ਮਰੇ, ਕਰ ਕੀ ਰਿਹਾ, ਅਵਰਾਂ ਕੋ ਅਵਰ ਉਪਦੇਸ਼ ਹੈ, ਦੂਜਿਆਂ ਨੂੰ ਉਪਦੇਸ਼ ਦੇ ਰਿਹਾ, ਆਪ ਨਾ ਕਰੇ, ਆਪ ਕਰਦਾ ਕੋਈ ਨਹੀਂ, ਸਿਰਫ ਉਪਦੇਸ਼ ਦੇਣਾ। ਜਿਵੇਂ ਹੁਣ ਕਈ ਬਹੁਤੇ ਸਿਆਣੇ ਕਹਿ ਦਿੰਦੇ, ਕਹਿੰਦੇ ਉਪਦੇਸ਼ ਦੇਣ ਵਾਸਤੇ ਹੀ ਹੁੰਦਾ, ਕਮਾਉਣ ਵਾਸਤੇ ਥੋੜ੍ਹੀ ਹੁੰਦਾ, ਸਿੱਖਿਆ ਤਾਂ ਦੇਈ ਦੀ ਹੁੰਦੀ ਹੈ, ਕਮਾਈ ਦੀ ਨਹੀਂ ਹੁੰਦੀ। ਬਸ ਉਸੇ ਤਰ੍ਹਾਂ ਕਹਿ ਲਓ, ਗੁਰੂ ਬਾਬਾ ਜੀ ਕਹਿੰਦੇ, ਬਾਬਾ ਕਬੀਰ ਸਾਹਿਬ ਜੀ, ਅਵਰਾਂ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਬੇਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਲੋਕਾਂ ਨੂੰ ਜਾ ਜਾ ਕੇ ਦੱਸਦਾ ਰਹੋ, ਤੁਹਾਡੀ ਪੈਲੀ 'ਚ ਜਾਨਵਰ ਵੜ ਗਏ, ਤੁਹਾਡੀ ਪੈਲੀ ਦੇ ਵਿੱਚ ਪੰਛੀ ਵੜ ਗਏ, ਬੀਜ ਚੁੱਕ ਗਏ ਸਾਰੇ, ਤੁਹਾਡੀ ਫਸਲ ਜਾਨਵਰਾਂ ਨੇ ਖਰਾਬ ਕਰਤੀ, ਲੋਕਾਂ ਦੇ ਘਰਾਂ 'ਚ ਢੰਡੋਰੇ ਪਿੱਟਦਾ ਰਿਹਾ, ਆਪਦੀ ਫਸਲ ਦਾ ਪਤਾ ਹੀ ਕੋਈ ਨਹੀਂ, ਸਾਰੀ ਉੱਜੜ ਗਈ। ਰਾਸ ਬੇਰਾਨੀ ਰੱਖ ਤੇ, ਦੂਜਿਆਂ ਦੀ ਰਾਖੀ ਕਰਦਾ ਰਿਹਾ ਤੇ ਆਪਣਾ ਘਰ ਹੀ ਲੁੱਟਿਆ ਗਿਆ। ਬਸ ਇਸੇ ਤਰ੍ਹਾਂ ਸਾਹਿਬ ਕਹਿੰਦੇ ਕਈ ਵਾਰ ਨਾ ਭਾਈ, ਜਿਵੇਂ ਉਹ ਭਿਰਾਈ ਇਹੀ ਕਹਿੰਦਾ, ਹੁਣ ਜੇ ਉਹਦੇ ਘਰ ਦੀ ਤਲਾਸ਼ੀ ਨਾ ਹੁੰਦੀ ਜੀ ਫਿਰ ਸਰ, ਜਿਵੇਂ ਪਹਿਲਾਂ ਜ਼ਿਕਰ ਕੀਤਾ ਫਿਰ ਤਾਂ ਸਾਰਾ ਪਿੰਡ ਮਾੜਾ ਸੀ, ਪਰ ਜਦੋਂ ਸਾਰੇ ਪਿੰਡ 'ਚ ਉਹਨੇ ਢੰਡੋਰਾ ਪਿੱਟਿਆ ਤੇ ਸਾਰੇ ਪਿੰਡ ਵਾਲਿਆਂ ਨੂੰ ਕਿਹਾ ਭਾਈ ਕਈ ਕਿਸੇ ਨੇ ਚੁੱਕੀ ਹੋਵੇ ਤੇ ਦੱਸ ਦਿਓ, ਜੇ ਕਿਸੇ ਨੇ ਲਕੋਈ ਹੋਵੇ ਤੇ ਦੱਸ ਦਿਓ, ਕਿਤੇ ਇਹ ਨਾ ਹੋਵੇ ਵੀ ਘਰ ਦੀ ਤਲਾਸ਼ੀ ਲਈ ਜਾਵੇ, ਜਿਹਦੇ ਘਰ 'ਚੋਂ ਨਿਕਲਿਆ ਹੀ ਮੁੜ ਕੇ ਸਜ਼ਾ ਦਿੱਤੀ ਜਾਣੀ ਤੇ ਆਪਣਾ ਘਰ, ਉਹਨੂੰ ਇਹ ਸੀ ਵੀ ਮੇਰੇ ਘਰ ਨੂੰ ਕਿੰਨੇ ਫਰੋਲਣਾ, ਮੈਂ ਤਾਂ ਢੰਡੋਰਾ ਪਿੱਟਣ ਵਾਲਾ, ਜੇ ਫਰੋਲਣ ਦੀ ਵਾਰੀ ਵੀ ਆਈ ਤੇ ਮੈਂ ਹੀ ਫਰੋਲਣਾ, ਮੈਂ ਜਾ ਕੇ ਕਹਿ ਦੂੰ ਵੀ ਮੇਰੇ ਘਰ 'ਚ ਹੈ ਨਹੀਂ। ਇਹ ਥੋੜ੍ਹੀ ਪਤਾ ਸੀ ਵੀ ਸਾਰੇ ਪਿੰਡ ਨੇ ਇਕੱਠਿਆ ਹੋ ਕੇ ਮੇਰੇ ਘਰ ਦੀ ਤਲਾਸ਼ੀ ਲੈਣ ਆ ਜਾਣਾ, ਪਰ ਜਦੋਂ ਉਹਦੇ ਘਰ 'ਚੋਂ ਨਿਕਲੀ ਨਾ ਜੀ ਕਈ, ਬੜਾ ਸ਼ਰਮਿੰਦਾ ਜਿਹਾ ਆਇਆ। ਸਤਿਗੁਰੂ ਜੀ ਨੇ ਉਦੋਂ ਫਿਰ ਕਹਿੰਦੇ ਰੀਤ ਪਿਰਾਈ, ਕਹਿੰਦੇ ਇਹੀ ਰੀਤ ਕੀ ਬਣ ਗਈ, ਰਾਗੀਆਂ ਕਰ ਰਾਗ ਸੁਣਾਵੇ। ਕਹਿੰਦੇ ਕਈ ਵਾਰੀ ਨਾ ਗੁਰਬਾਣੀ ਪੜ੍ਹਨ ਵਾਲੇ, ਗਾਉਣ ਵਾਲੇ, ਵਿਚਾਰਨ ਵਾਲੇ ਸਿਰਫ ਕਹਿ ਕਹਿ ਕੇ ਸੁਣਾਉਣ ਵਾਲੇ ਹੀ ਰਹਿ ਜਾਂਦੇ ਨੇ, ਬਸ ਸਿਰਫ ਸੁਣਾਉਣ ਵਾਲੇ ਰਹਿ ਜਾਂਦੇ ਹਨ।

ਕਹਿੰਦੇ ਬਸ ਇਹੀ ਮੇਰੀ ਸਿੱਖਿਆ ਤੇ ਇਹਨੂੰ ਸੁਣੋ ਵੀ ਇਹ ਜੰਨੇ ਨੇ ਨਾ ਇਹ ਸਾਰੇ ਇਹ ਤਿੰਮ ਮੇਰੀ ਸਿੱਖੋ ਸੁਣੋ ਇਹ ਬਿਨਾਂ ਸਾਰੇ ਬਿਨਾਂ ਕਮਾਏ ਨੇ ਕੀ ਬਣ ਗਏ ਗਿਆਨਵਾਨ ਬਣ ਗਏ ਰਾਗੀ ਬਣ ਗਏ ਪ੍ਰੇਰਕ ਬਣ ਗਏ ਨਾ ਪ੍ਰੇਰਨਾ ਦੇਣ ਵਾਲੇ ਬਣ ਗਏ ਪਰ ਆਪ ਨਹੀਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਜੀ ਸਿਖਾਉਣਾ ਬੜਾ ਸੌਖਾ ਹੈ ਦੂਜੇ ਨੂੰ ਉਪਦੇਸ਼ ਦੇਣਾ ਬਹੁਤ ਸੌਖਾ ਪਰ ਆਪਣੀ ਜ਼ਿੰਦਗੀ 'ਚ ਕਮਾਉਣਾ ਓਨਾ ਹੀ ਮੁਸ਼ਕਲ ਹੈ ਜਿੰਨਾ ਦੂਜੇ ਨੂੰ ਸਿਖਾਉਣਾ ਸੌਖਾ ਹੈ ਕਿਸੇ ਨੂੰ ਇਹੀ ਕਹਿਣਾ ਵੀ ਤੂੰ ਮਾੜੇ ਰਾਹ 'ਤੇ ਤੁਰਿਆ ਜਾਂਦਾ ਭਾਈ ਸਿੱਧੇ 'ਤੇ ਤੁਰ ਅਤੇ ਆਪਦਾ ਪਤਾ ਹੀ ਕੋਈ ਨਹੀਂ ਵੀ ਕਿਹੜੇ ਰਾਹ 'ਤੇ ਤੁਰਿਆ ਜਾਂਦਾ ਬਸ ਇਸੇ ਰੂਪ 'ਚ ਮੱਲ ਕਹਿੰਦੇ ਭਾਈ ਪੜ੍ਹਨ ਵਾਲੇ ਨਾ ਜਦੋਂ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਵੀ ਅੰਤਰ ਕਪਟ ਵਿਕਾਰ ਹੈ ਫਿਰ ਉਦੋਂ ਭਾਵੇਂ ਕੋਈ ਗਿਆਨਵਾਨ ਹੋਵੇ ਭਾਵੇਂ ਕੋਈ ਜੋਤਸ਼ੀ ਹੋਵੇ ਭਾਵੇਂ ਕੋਈ ਕਿਸੇ ਰੂਪ ਦੇ ਵਿੱਚ ਨਾ ਗਾਉਣ ਵਾਲਾ ਹੋਵੇ ਗੁਰਬਾਣੀ ਗਾਉਣ ਵਾਲਾ ਕੀਰਤਨ ਕਰਨ ਵਾਲਾ ਕਿਉਂਕਿ ਗੱਲ ਉੱਥੇ ਰਾਗੀਆਂ ਨਾਲ ਚੱਲ ਰਹੀ ਸੀ ਅਤੇ ਸਾਹਿਬ ਕਹਿੰਦੇ ਭਾਈ ਫਿਰ ਭਿਰਾਈ ਵਾਲੀ ਹਾਲਤ ਬਣ ਜਾਂਦੀ ਹੈ ਕਈ ਵਾਰੀ ਸਿਰਫ ਆਖਣ ਨੂੰ ਹੁੰਦਾ ਪਰ ਜੀਵਨ ਵਿੱਚ ਧਾਰਨ

ਇਹ ਫਿਰ ਨਾ ਦੂਜਿਆਂ ਨੂੰ ਸਮਝਾਉਣ ਵਾਲੇ ਬਣ ਜਾਂਦੇ ਨੇ ਪਰ ਆਪ ਨਹੀਂ ਕਮਾਉਂਦੇ। ਔਰ ਬਹੁਤਾਤ ਇਸੇ ਤਰ੍ਹਾਂ ਹੀ ਹੈ ਜੀ। ਗੁਰਬਾਣੀ ਨੂੰ ਵਿਚਾਰਨਾ, ਗੁਰਬਾਣੀ ਨੂੰ ਗਾਉਣਾ, ਗੁਰਬਾਣੀ ਨੂੰ ਪੜ੍ਹਨਾ ਇਹ ਆਪਣੇ ਵਾਸਤੇ ਹੈ। ਗੁਰਬਾਣੀ ਆਪਣੇ ਵਾਸਤੇ ਹੈ, ਜਿਹੜਾ ਪੜ੍ਹ ਲਏ ਉਹਦੇ ਵਾਸਤੇ ਹੈ, ਜਿਹੜਾ ਵਿਚਾਰ ਲਏ ਉਹਦੇ ਵਾਸਤੇ ਹੈ, ਜਿਹੜਾ ਗਾ ਲਏ ਉਹਦੇ ਵਾਸਤੇ ਹੈ। ਪਹਿਲਾਂ ਆਪਣੇ ਲਈ ਹੈ, ਜਿਵੇਂ ਗੁਰੂ ਨਾਨਕ ਸਾਹਿਬ ਨੇ ਬਾਣੀ ਦਾ ਉਪਦੇਸ਼ ਬਖਸ਼ੇ, ਹੈ ਨਾ, ਵੱਖ ਵੱਖ ਸਿੱਖਾਂ ਦੀ ਝੋਲੀ 'ਚ ਉਪਦੇਸ਼ ਪਾਏ। ਜਿਹੜਾ ਗੁਰਬਾਣੀ ਨੂੰ ਉਪਦੇਸ਼ ਰੂਪ ਵਜੋਂ ਸੁਣਨ ਵਾਲਾ ਹੈ, ਉਹ ਇਹ ਥੋੜ੍ਹੀ ਕਹਿ ਰਿਹਾ ਵੀ ਗੁਰੂ ਨਾਨਕ ਸਾਹਿਬ ਦੂਜਿਆਂ ਨੂੰ ਸਮਝਾ ਰਹੇ ਨੇ। ਉਹ ਪਹਿਲਾਂ ਕੀ ਕਰਦਾ, ਪਹਿਲਾਂ ਆਪਣੇ ਵੱਲ ਵੇਖਦਾ ਵੀ ਮੈਨੂੰ ਕਹਿ ਰਹੇ ਨੇ, ਫਿਰ ਉਹ ਆਪਣੇ ਜੀਵਨ 'ਚ ਧਾਰਨ ਕਰਦਾ। ਜਦੋਂ ਉਹ ਗੁਰਬਾਣੀ ਆਪਣੇ ਜੀਵਨ ਵਿੱਚ ਧਾਰਨ ਕਰ ਲੈਣ, ਫਿਰ ਗੁਰੂ ਸਾਹਿਬ ਉਹਨੂੰ ਕਹਿੰਦੇ ਭਾਈ ਹੁਣ ਤੇਰੀ ਜ਼ਿੰਮੇਵਾਰੀ ਹੈ ਉਪਦੇਸ਼ ਦੇਣ ਦੀ, ਕਿਉਂਕਿ ਤੂੰ ਆਪਣੀ ਜ਼ਿੰਦਗੀ 'ਚ ਕਮਾਈ ਹੈ। ਹੁਣ ਆਪਣੀ ਜ਼ਿੰਦਗੀ 'ਚ ਕਮਾਈ ਕੋਈ ਨਹੀਂ, ਉਪਦੇਸ਼ ਹਰ ਕੋਈ ਦੇ ਰਿਹਾ, ਸਿੱਖਿਆ ਹਰ ਕੋਈ ਦੇ ਰਿਹਾ। ਸਿਆਣੇ ਕਹਿੰਦੇ ਵੀ ਨੇ ਨਾ ਵੀ ਦੂਜਿਆਂ ਨੂੰ ਉਪਦੇਸ਼ ਦੇਣ ਨਾਲੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਛੋਟਾ ਮਾਰ ਲੈਣਾ ਚਾਹੀਦਾ, ਪਰ ਆਪਣੀ ਪੀੜ੍ਹੀ ਥੱਲੇ ਛੋਟਾ ਮਾਰਨ ਲਈ ਕੋਈ ਤਿਆਰ ਨਹੀਂ ਹੈ। ਬਸ ਅਸੀਂ ਤਾਂ ਜੀ ਸਾਡਾ ਕਰਮ ਹੈ, ਅਸੀਂ ਸਿੱਖਿਆ ਦੇਣੀ, ਅਸੀਂ ਸਮਝਾਉਣਾ, ਅਸੀਂ ਆਪਣਾ ਕਰਮ ਬਾਖੂਬੀ ਨਿਭਾ ਰਹੇ ਹਾਂ, ਪਰ ਗੁਰਬਾਣੀ ਨਿਰਾ ਕਰਮ ਨਹੀਂ ਹੈ, ਜੀਵਨ ਜਾਚ ਹੈ, ਅਤੇ ਉਹ ਸਾਡੇ ਲਈ ਵੀ ਹੈ, ਆਪ ਵੀ ਅਸੀਂ ਕਮਾਉਣਾ। ਸਤਿਗੁਰੂ ਕਹਿੰਦੇ ਇਹ ਉਪਦੇਸ਼ ਦੇਣ ਵਾਲੇ 'ਤੇ ਬਣ ਜਾਂਦੇ ਨੇ, ਪ੍ਰੇਰਕ 'ਤੇ ਬਣ ਜਾਂਦੇ ਨੇ। ਪਹੁੰਚੈ ਪੁੱਛੀ ਪੁੱਛਕ ਹੈ ਨਾ, ਪੁੱਛ ਪਹੁੰਚ ਕੇ ਰਹਿ ਠੌਰ, ਆਪ ਉੱਥੇ ਹੀ ਰਹਿ ਜਾਂਦੇ ਨੇ, ਉਹ ਦੱਸੀ ਜਾਂਦੇ। ਜਿਹੜਾ ਪੁੱਛਣ ਵਾਲਾ ਉਹ ਪਹੁੰਚ ਜਾਂਦਾ, ਅਤੇ ਜਿਹੜਾ ਦੱਸਣ ਵਾਲਾ ਉੱਥੇ ਹੀ

ਇਹ ਜਿਹੜਾ ਐਸੀ ਕੋਈ ਵਿਰਲਾ ਹੀ ਹੈ ਜਿਹੜਾ ਆਪ ਸਮਝ ਕੇ ਫਿਰ ਦੱਸੇ, ਆਪ ਕਮਾ ਕੇ ਫਿਰ ਸਮਝਾਵੇ, ਕੋਈ ਵਿਰਲਾ। ਤੇ ਜਿਹੜਾ ਆਪ ਸਮਝ ਕੇ ਸਮਝਾਉਂਦਾ ਹੈ, ਮਾਲਕ ਕਹਿੰਦੇ ਉਹ ਫਿਰ ਇਸ ਜਗਤ ਤੋਂ ਤਰ ਵੀ ਜਾਂਦਾ ਹੈ, ਸੰਸਾਰ ਭਵ ਜਲ ਸਾਗਰ ਤੋਂ ਪਾਰ ਵੀ ਲੰਘ ਜਾਂਦਾ ਹੈ, ਤੇ ਉਹੀ ਅਸਲ ਦੇ ਵਿੱਚ ਸਾਡਾ ਸੇਵਕ ਸਿੱਖ ਹੈ।

ਕਹੇ ਉਹ ਪਰ ਨਹਿ ਕਹਿਆ ਹੋਇਆ ਪਾਰ ਨਹੀਂ ਪੜਦਾ, ਕਹਿਣ ਵਾਲਾ ਪਾਰ ਨਹੀਂ ਹੋ ਜਾਂਦਾ, ਸੰਸਾਰ ਭਵ ਜਲ ਸਾਗਰ ਲੰਘ ਨਹੀਂ ਜਾਂਦਾ, ਜਾਂ ਹਿਰਦੇ ਨੂੰ ਸ਼ਾਂਤੀ ਮਿਲ ਨਹੀਂ ਜਾਂਦੀ, ਟਿਕਾ ਨਹੀਂ ਮਿਲ ਜਾਂਦਾ, ਉਹਨਾਂ ਚਿਰ ਕਹਿੰਦੇ ਵੀ ਭਾਈ ਆਖਿਆ ਹੋਇਆ ਵੀ ਫਿਰ ਫੋਕਟ ਹੀ ਹੈ, ਫਿਰ ਆਖਿਆ ਹੋਇਆ ਫੋਕਟ ਹੈ। ਜਿੰਨਾ ਚਿਰ ਆਪ ਹੀ ਨਹੀਂ ਕਮਾਇਆ ਉਹਨਾਂ ਚਿਰ ਆਖਿਆ ਵਿਅਰਥ ਹੀ ਹੈ ਨਾ ਜੀ। ਸੁਣਨ ਵਾਲਾ ਤੇ ਅਮਲ ਕਰ ਰਿਹਾ, ਸੁਣਨ ਵਾਲਾ ਕਿਤੇ ਨਾ ਕਿਤੇ ਯਤਨ ਵੀ ਕਰ ਰਿਹਾ। ਜਿਵੇਂ ਇੱਕ ਘਟਨਾ ਮਿਲਦੀ ਨਾ ਵੀ ਇੱਕ ਰੱਬ ਰੱਬ ਕਰਨ ਵਾਲਾ ਮਤ ਦੇਈ ਜਾਂਦਾ ਵੀ ਰਾਮ ਰਾਮ ਕਹਿਣ ਨਾਲ, ਰੱਬ ਰੱਬ ਕਹਿਣ ਨਾਲ ਤਰ ਜਾਈਦਾ, ਭਵ ਜਲ ਸਾਗਰ ਤੋਂ ਤਰ ਜਾਈਦਾ, ਉਹਨੂੰ ਸਾਗਰ ਤੋਂ ਲੰਘ ਜਾਈਦਾ। ਉਹ ਸੁਣਨ ਵਾਲੇ ਨੇ ਸੁਣ ਲਿਆ, ਉਹ ਜਿਹਨੇ ਸੁਣਿਆ ਉਹ ਕਹਿੰਦਾ ਵੀ ਇਹ ਤਾਂ ਕੰਮ ਹੀ ਬੜਾ ਸੌਖਾ, ਆਪਾਂ ਰੱਬ ਰੱਬ ਕਰਾਂਗੇ। ਸਿਰਫ ਸਮਝਣ ਵਾਸਤੇ ਇੱਕ ਘਟਨਾ, ਅਤੇ ਉਹ ਜੀ ਜਿਹੜੇ ਰਸਤੇ ਤੋਂ ਉਹਨੇ ਜਾਣਾ, ਉਹ ਰਾਹ ਦੇ ਵਿੱਚ ਨਦੀ ਪਹਿਲੋਂ ਵਲ ਖਾ ਕੇ ਜਾਣਾ ਪੈਂਦਾ ਸੀ। ਜਿੱਦਣ ਇਹ ਸੁਣ ਲਿਆ ਵੀ ਰੱਬ ਰੱਬ ਕੀਤਿਆਂ ਤਰ ਜਾਈਦਾ, ਉਹ ਉਹਨੇ ਰੱਬ ਰੱਬ ਕਰਦਿਆਂ ਪਾਣੀ 'ਤੇ ਤੁਰਦਿਆਂ ਤੁਰਦਿਆਂ ਪਾਰ ਲੰਘ ਜਾਣਾ। ਉਹ ਇੱਕ ਦਿਨ ਹੁਣ ਜਦੋਂ ਕਮਾ ਲਿਆ ਜੀਵਨ 'ਚ ਨਾ, ਉਹਨੇ ਜਾ ਕੇ ਉਹਦੇ ਚਰਨਾਂ 'ਤੇ ਨਮਸਕਾਰ ਕੀਤੀ, ਜੀ ਮੈਂ ਤੁਹਾਡੀ ਸਿੱਖਿਆ ਨਾਲ ਤਾਂ ਆ ਮੈਨੂੰ ਰਾਹ ਹੀ ਬੜਾ ਸੌਖਾ ਬਣ ਗਿਆ, ਅਤੇ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ ਹਾਂ। ਉਹ ਕਹਿੰਦਾ ਵੀ ਠੀਕ ਹੈ ਵੀ ਚਲੋ ਘਰੇ ਚੱਲੋ ਜੀ, ਪ੍ਰਸ਼ਾਦੇ ਭੋਜਨ ਨਾ ਤੁਹਾਡੇ। ਹੁਣ ਉਹ ਘਰੇ ਲੈ ਚੱਲੇ ਵੀ ਚੱਲ, ਉਹ ਤੁਰ ਪਏ। ਅੱਗੇ ਅੱਗੇ ਤੁਰਿਆ ਜਾਂਦਾ, ਮਗਰ ਮਗਰ ਜਿਹਨੇ ਸਿੱਖਿਆ ਦਿੱਤੀ ਸੀ ਉਹ ਤੁਰਿਆ ਜਾਂਦਾ। ਉਹ ਜਦੋਂ ਅੱਗੇ ਨਦੀ ਆ ਗਈ, ਉਹ ਫਿਰ ਰੱਬ ਰੱਬ ਕਰਦਾ, ਨਦੀ ਤੋਂ ਪਾਰੋਂ ਵੇਖੀ ਜਾਂਦਾ ਵੀ ਇਹ ਨਦੀ ਤਾਂ ਤੁਰਿਆ ਜਾਂਦਾ, ਵੀ ਮੈਂ ਕਿੱਥੋਂ ਤੁਰ ਜਾਣਾ, ਮੈਂ ਕਿਵੇਂ ਲੰਘ ਜਾਣਾ। ਫਿਰ ਉੱਥੇ ਆ ਕੇ ਪਤਾ ਲੱਗਦਾ ਵੀ ਸਿਰਫ ਉਪਦੇਸ਼ ਰਹਿ ਜਾਂਦਾ, ਦੇਣ ਵਾਲਾ ਉਪਦੇਸ਼ ਉਪਦੇਸ਼ ਦੇਣ ਤੱਕ ਸੀਮਤ ਰਹਿ ਗਿਆ। ਸੁਣਨ ਵਾਲਾ ਕਮਾ ਲੈਂਦਾ ਹੈ, ਅਤੇ ਜਿਹੜਾ ਆਖਣ ਵਾਲਾ ਕਈ ਵਾਰੀ ਵਾਂਝਾ ਹੀ ਰਹਿ ਜਾਂਦਾ, ਵਾਂਝਾ ਰਹਿ ਜਾਂਦਾ ਕਈ ਵਾਰੀ। ਉਸੇ ਰੂਪ 'ਚ ਗੁਰੂ ਕਲਗੀਧਰ ਸਾਹਿਬ ਸਮਝਾ ਕੇ ਕਹਿੰਦੇ ਭਾਈ ਜਿੰਨਾ ਚਿਰ ਮਨ ਨੂੰ ਟਿਕਾ ਨਹੀਂ ਨਾ ਮਿਲਦਾ, ਮਨ ਟਿਕ ਨਹੀਂ ਜਾਂਦਾ, ਆਪਣੀ ਜ਼ਿੰਦਗੀ 'ਚ ਨਹੀਂ ਕਮਾ ਲੈਂਦੇ, ਉਹਨਾਂ ਚਿਰ ਫਿਰ ਆਖਿਆ ਹੋਇਆ ਵੀ ਫੋਕਟ ਹੈ।

ਇਸ ਤਰ੍ਹਾਂ ਜਿੱਥੇ ਫਿਰ ਸੱਚਾ ਗੁਰੂ ਮਿਲ ਜਾਂਦਾ ਹੈ, ਗੁਰੂ ਬਖਸ਼ਿਸ਼ ਕਰਕੇ ਬਖਸ਼ ਲੈਂਦਾ ਨਾ, ਆਪ ਕਿਰਪਾ ਕਰਕੇ ਗੁਰੂ ਰੱਖ ਲੈਂਦੇ ਨੇ, ਫਿਰ ਉੱਥੇ ਆ ਕੇ ਜੀ ਸਾਰੀ ਸਮਝ ਜਿਹੜੀ ਉਹ ਜੀਵਨ ਵਿੱਚ ਆ ਜਾਂਦੀ। ਗੁਰਬਾਣੀ ਕੋਈ ਆਪਣੀ ਮਰਜ਼ੀ ਨਾਲ ਨਹੀਂ ਕਮਾ ਸਕਦਾ, ਗੁਰਬਾਣੀ ਗੁਰੂ ਬਖਸ਼ਿਸ਼ ਨਾਲ ਕਮਾਈ ਜਾਂਦੀ। ਪੜ੍ਹਦੇ ਹਾਂ ਆਪਾਂ, ਇਹ ਵੀ ਗੁਰੂ ਬਖਸ਼ਿਸ਼ ਹੈ, ਵਿਚਾਰਦੇ ਹਾਂ ਇਹ ਵੀ ਗੁਰੂ ਬਖਸ਼ਿਸ਼ ਹੈ, ਗੁਰਬਾਣੀ ਭਾਵੇਂ ਸ਼ਬਦ ਕੀਰਤਨ ਰੂਪ ਵਿੱਚ ਗਾਇਨ ਕਰੀਏ ਇਹ ਵੀ ਗੁਰੂ ਬਖਸ਼ਿਸ਼ ਹੈ, ਅਤੇ ਜੇ ਗਾਉਣਾ ਪੜ੍ਹਨਾ ਅਤੇ ਵਿਚਾਰਨਾ ਗੁਰੂ ਬਖਸ਼ਿਸ਼ ਹੈ, ਅਤੇ ਫਿਰ ਕਮਾਉਣਾ ਗੁਰੂ ਬਖਸ਼ਿਸ਼ ਕਿਉਂ ਨਹੀਂ? ਗੁਰਬਾਣੀ ਨੂੰ ਕਮਾਉਣਾ ਵੀ ਗੁਰੂ ਰਹਿਮਤ ਹੈ। ਅਤੇ ਇਸ ਲਈ ਨਾ ਜਿੱਥੇ ਆਪਾਂ ਗੁਰੂ ਬਖਸ਼ਿਸ਼ ਨਾਲ ਬਾਣੀ ਪੜ੍ਹਦੇ ਸੁਣਦੇ ਵਿਚਾਰਦੇ ਗਾਉਂਦੇ ਹਾਂ, ਉੱਥੇ ਸਤਿਗੁਰੂ ਅੱਗੇ ਅਰਜੋਈ ਵੀ ਕਰਿਆ ਕਰੋ ਵੀ ਮਾਲਕ ਜੀ ਬਾਣੀ ਕਮਾਉਣੀ ਵੀ ਆ ਜਾਏ, ਜੀਵਨ ਗੁਰਬਾਣੀ ਅਨੁਸਾਰ ਜਿਉਣਾ ਆ ਜਾਏ, ਜੋ ਅਸੀਂ ਪੜ੍ਹਿਆ ਉਹਦੇ ਉੱਤੇ ਅਮਲ ਕਰਨਾ ਆ ਜਾਏ, ਜੋ ਅਸੀਂ ਵਿਚਾਰਿਆ ਉਹ ਇਕੱਲਾ ਵਿਚਾਰਨ ਤੱਕ ਨਾ ਰਹਿ ਜਾਈਏ, ਕਹਿਣੀ ਤੱਕ ਨਾ ਰਹਿ ਜਾਈਏ, ਕਥਨੀ ਤੱਕ ਨਾ ਰਹਿ ਜਾਈਏ, ਉਹ ਕਰਨੀ ਬਣ ਜਾਏ ਸਾਡੀ ਸਾਡੀ ਜੀਭਾਂ ਨਾਲ ਆਖੇ ਹੋਏ ਬੋਲ, ਜੋ ਤੁਸੀਂ ਸਾਡੇ ਕੋਲੋਂ ਅਖਵਾਏ ਨੇ ਉਹ ਅਖਵਾਏ ਹੋਏ ਬੋਲ ਸਾਡੀ ਜ਼ਿੰਦਗੀ ਦੇ ਜੀਵਨ ਦੇ ਵਿੱਚ ਸਾਡਾ ਉਸ ਅਨੁਸਾਰ ਜੀਵਨ ਬਣ ਜਾਏ, ਜੀਵਨ ਦਾ ਆਧਾਰ ਬਣਦਾ ਹੈ, ਉਹਨਾਂ ਬੋਲਾਂ ਅਨੁਸਾਰ ਜ਼ਿੰਦਗੀ ਬਣ ਗਈ। ਬਸ ਇਹ ਅਰਦਾਸ ਗੁਰੂ ਅੱਗੇ ਰੋਜ਼ ਕਰਿਆ ਕਰੋ। ਬਾਣੀ ਆ ਨਾ ਆਪਾਂ ਰੋਜ਼ ਪੜ੍ਹਦੇ ਹਾਂ, ਭਾਵੇਂ ਨਿਤਨੇਮ ਰੂਪ ਵਿੱਚ ਹੀ ਕਹਿ ਲਈਏ, ਸਵੇਰੇ ਪੰਜ ਬਾਣੀਆਂ ਪੜ੍ਹ ਲਈਆਂ, ਸ਼ਾਮੀ ਸੋਦਰ ਦੀ ਬਾਣੀ ਕਰ ਲਈ, ਉਹਨੂੰ ਪੜ੍ਹ ਲਈ, ਜੇ ਸਮਾਂ ਮਿਲਿਆ ਸੁਖਮਨੀ ਸਾਹਿਬ ਵੀ ਪੜ੍ਹ ਲਿਆ ਨਾ, ਇਹਨਾਂ ਬਾਣੀਆਂ ਨੂੰ ਹੀ ਜੇ ਕਿਤੇ ਆਪਾਂ ਪੜ੍ਹਦੇ ਵਿਚਾਰਦੇ ਸੁਣਦੇ ਹਾਂ ਨਾ, ਅਤੇ ਚੇਤਾ ਰੱਖੋ ਸਤਿਗੁਰੂ ਅੱਗੇ ਅਰਦਾਸ ਅਸੀਂ ਤਾਂ ਵੀ ਕਰਨੀ ਹੈ ਵੀ ਮਾਲਕਾ ਕਮਾਉਣੀ ਆ ਜੇ, ਇਕੱਲੀ ਪੜ੍ਹਨ ਤੱਕ ਨਾ ਸੀਮਤ ਰਹਿ ਜਾਈਏ, ਪੜ੍ਹਨ ਤੱਕ ਨਾ ਸੀਮਤ ਰਹਿ ਜਾਈਏ, ਬਾਣੀ ਨੂੰ ਕਮਾਉਣਾ ਆ ਜੇ। ਇਸ ਤਰੀਕੇ ਨਾਲ ਜੀ ਧੰਨ ਗੁਰੂ ਕਲਗੀਧਰ ਸਾਹਿਬ ਉੱਥੇ ਫਿਰ ਮਤ ਦੇ ਰਹੇ ਹਨ।

ਇਸ ਤਰ੍ਹਾਂ ਸਤਿਗੁਰੂ ਜੀ ਨੇ ਉੱਥੇ ਸਾਰਿਆਂ ਨੂੰ ਮੱਤ ਦਿੱਤੀ। ਮੱਤ ਕੀ ਦਿੱਤੀ? ਭਾਈ ਜਿਹੜਾ ਬਾਣੀ ਨੂੰ ਮੰਨੇਗਾ ਉਹ ਤੇ ਪਾਰ ਲੰਘ ਜਾਏਗਾ, ਜਿਹੜਾ ਆਖੀ ਹੋਈ ਕਮਾ ਲਏਗਾ, ਸੁਣੀ ਹੋਈ ਕਮਾ ਲਏਗਾ, ਉਹ ਤੇ ਪਾਰ ਲੰਘ ਜਾਏਗਾ। ਉਹ ਮੁੜ ਕੇ ਜੰਮਣ ਮਰਨ ਵਿੱਚ ਨਹੀਂ ਆਉਂਦਾ ਜਿਹਨੂੰ ਬਾਣੀ ਕਮਾ।

ਹਾਲਾਤ ਨੇ ਜੀ ਸਮੇਂ ਦੇ ਬਦਲਦੇ ਨੇ। ਗੁਰੂ ਕਲਗੀਧਰ ਸਾਹਿਬ ਦੇ ਵੇਲੇ ਫਿਰ ਕਵੀ ਜੀ ਨੇ ਇੱਕ ਜ਼ਿਕਰ ਕੀਤਾ ਵੀ ਇੱਕ ਵੇਰੇ ਸਮਾਂ ਹਾਲਾਤ ਇੱਦਾਂ ਦੇ ਬਣ ਗਏ ਵੀ ਅਨਾਜ ਬੜਾ ਮਹਿੰਗਾ ਹੋ ਗਿਆ, ਬੜਾ ਮੁੱਲ ਵੱਧ ਗਿਆ ਅਨਾਜ ਦਾ। ਹੁਣ ਅਨਾਜ ਮਹਿੰਗਾ ਹੋਣ ਕਰਕੇ ਸਮਾਜ 'ਚ ਰਹਿਣ ਵਾਲੇ ਲੋਕ ਡੋਲ ਗਏ, ਮਹਿੰਗਾਈ ਵੱਧ ਗਈ, ਮਨ ਡੋਲ ਗਏ ਵੀ ਗੁਜ਼ਾਰਾ ਕਿਵੇਂ ਕਰਾਂਗੇ, ਗੁਜ਼ਰਾਨ ਕਿਵੇਂ ਚੱਲੇ। ਡੋਲਿਓ ਜਗਤ ਬਹੁਤ ਸ਼ੁੱਧਤ ਹੋਵੇ, ਵੀ ਹੁਣ ਤੇ ਇੱਥੇ ਭਾਈ ਹਨਾ ਸ਼ੁੱਧਤ ਮਤਲਬ ਭੁੱਖ, ਵੀ ਭੁੱਖ ਮਰੀ ਵੱਧ ਜਾਣੀ, ਅਨਾਜ ਮਹਿੰਗਾ ਹੋ ਗਿਆ, ਗੁਜ਼ਰਾਨ ਕਿਵੇਂ ਚੱਲੇਗਾ, ਘਰਾਂ ਦੇ ਗੁਜ਼ਾਰੇ ਕਿਵੇਂ, ਪਰਿਵਾਰਾਂ ਦੇ ਗੁਜ਼ਾਰੇ ਕਿਵੇਂ ਚੱਲਣਗੇ। ਜਿਸ ਕਰਕੇ ਸਮਾਜ ਵਿੱਚ ਰਹਿਣ ਵਾਲੇ ਲੋਕਾਂ ਨੇ ਆਪਣੇ ਹਿਰਦਿਆਂ ਦਾ ਧੀਰਜ ਤੱਕ ਗਵਾ ਲਿਆ, ਮਨ ਡੋਲ ਗਿਆ, ਮਨ ਡੋਲਿਆ, ਹਿਰਦਿਆਂ ਦਾ ਧੀਰਜ।

ਹੋਇਆ ਕਿ ਜਿਨ੍ਹਾਂ ਨੇ ਮਨ ਡੋਲੇ ਨਾ, ਮਨਾਂ ਦੇ ਧੀਰਜ ਗਵਾਚ ਗਏ, ਉਹਨਾਂ ਨੇ ਕੀ ਕੀਤਾ? ਅਨੰਦਪੁਰ ਸਾਹਿਬ ਵੱਲ ਮੁੱਖ ਕਰ ਲਿਆ। ਅਨੰਦਪੁਰ ਸਾਹਿਬ ਵੱਲ ਮੁੱਖ ਕਰ ਲਿਆ ਤੋਂ ਭਾਵ ਵੀ ਗੁਰੂ ਦੀ ਹਜ਼ੂਰੀ 'ਚ ਆਉਣ ਲੱਗ ਪਏ, ਵੀ ਉੱਥੇ ਦਿਨ ਰਾਤ ਗੁਰੂ ਕੇ ਲੰਗਰ ਚੱਲਦੇ ਨੇ, ਉੱਥੇ ਕੋਈ ਟੋਟ ਨਹੀਂ ਹੈ, ਵੀ ਆਪਾਂ ਅਨਾਜ ਲੈਣਾ ਕਿਉਂ ਮੁੱਲ, ਆਪਾਂ ਅਨੰਦਪੁਰ ਸਾਹਿਬ ਚੱਲਦੇ। ਉੱਥੇ ਆ ਕੇ ਕਵੀ ਜੀ ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ 'ਚ ਦੂਰ ਦੁਰਾਡਿਓਂ ਜਿੱਥੋਂ ਕਿੱਥੋਂ ਚੱਲ ਕੇ ਨਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਉਣ ਲੱਗ ਪਏ। ਅਤੇ ਜਦੋਂ ਅਨੰਦਪੁਰ ਸਾਹਿਬ ਪਹੁੰਚੇ, ਇੱਥੇ ਹੁਣ ਕੀ ਹੈ, ਇੱਥੇ ਲੰਗਰਾਂ 'ਚ ਕੋਈ ਕਮੀ ਨਹੀਂ, ਲਗਾਤਾਰ ਚੱਲ ਰਹੇ, ਜਿੰਨੀਆਂ ਵੀ ਭਾਵੇਂ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਰੋਜ਼ ਆਉਣ ਲੱਗ ਪਈਆਂ, ਗੁਰੂ ਕੇ ਲੰਗਰ ਫਿਰ ਵੀ ਅਟੁੱਟ ਨੇ। ਜਿਹੜਾ ਵੀ ਆਇਆ ਉੱਥੋਂ ਆਪਣੇ ਮਨ ਭਾਉਂਦੇ ਪਦਾਰਥ ਲੈ

ਵੀ ਉੱਥੇ ਫਿਰ ਗੁਰੂ ਸਾਹਿਬ ਨੇ ਕਿਹਾ ਵੀ ਹੁਣ ਭਾਈ ਵਪਾਰ ਕਰਨਾ ਸ਼ੁਰੂ ਕਰ ਲਓ, ਵੀ ਇੰਨਾ ਆਪਾਂ ਹਨਾ ਅਨਾਜ ਇੰਨਾ ਅੰਨ ਆਪਾਂ ਕਿੱਥੋਂ ਲੈ ਕੇ ਆਉਣਾ, ਵਪਾਰ ਕਰੋ ਭਾਈ। ਉਹ ਜਿਵੇਂ ਆਮ ਕਰਕੇ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਜੀ, ਪੰਜਾਬ ਦੀ ਧਰਤੀ ਛੱਡ ਦਿਓ, ਪੰਜਾਬ ਦੀ ਧਰਤੀ ਤੋਂ ਬਾਹਰ ਚਲੇ ਜਾਓ, ਹੋਰ ਸੁਖਾਲਾ ਕਰ ਲਈਏ, ਗੁਰੂ ਨਾਨਕ ਦੇ ਘਰ ਦਾ ਸਿਧਾਂਤ ਛੱਡ ਦਿਓ। ਫਿਰ ਵੇਖੋ ਕਾਲਾ ਬਜ਼ਾਰੀ ਹੁੰਦੀ ਹੈ ਕਿ ਨਹੀਂ ਹੁੰਦੀ। ਹਾਲਾਤ ਨੇ ਵੱਖ ਵੱਖ ਸਟੇਟ ਦੇ ਵਿੱਚ ਸਮੇਂ ਸਮੇਂ ਅਨੁਸਾਰ ਕਈ ਤਰ੍ਹਾਂ ਦੇ ਸੁਖਾਵੇਂ ਅਣਸੁਖਾਵੇਂ ਹਾਲਾਤ ਬਣਦੇ ਨੇ। ਜਦੋਂ ਉਹ ਅਣਸੁਖਾਵੇਂ ਹਾਲਾਤ ਬਣਦੇ ਤੇ ਹਰ ਸਟੇਟ ਦੇ ਵਿੱਚ ਹਰ ਰਾਜ ਦੇ ਵਿੱਚ ਵਸਤੂਆਂ ਦੀ ਕਾਲਾ ਬਜ਼ਾਰੀ ਸ਼ੁਰੂ ਹੋ ਜਾਂਦੀ ਹੈ। ਕਾਲਾ ਬਜ਼ਾਰੀ ਮਤਲਬ ਜਿਹੜੀ 10 ਰੁਪਈਏ ਦੀ ਚੀਜ਼ ਹੈ ਉਹ ਵੀ ਅਗਲੇ ਫਿਰ ਮੂੰਹ ਮੰਗੀ ਰਕਮ ਲੈਂਦੇ ਨੇ ਵੀ ਭਾਈ ਜੇ ਪਾਣੀ ਦੀ ਬੋਤਲ 20 ਰੁਪਈਆਂ ਦੀ ਹੈ, ਹੁਣ ਤੈਨੂੰ ਪਾਣੀ ਦੀ ਲੋੜ ਹੈ ਵੀ ਮੈਂ ਤੇ 100 ਰੁਪਈਏ ਦੀ ਦਊਂ, ਤੇ ਜਿਹੜਾ ਮਜਬੂਰ ਹੈ ਉਹ ਕਹਿੰਦਾ ਵੀ ਹੁਣ ਕੀ ਕਰਾਂ ਵੀ ਪਾਣੀ ਬਿਨਾ ਗੁਜ਼ਾਰਾ ਨਹੀਂ। ਸਿਰਫ ਇੱਕ ਉਦਾਹਰਣ ਰੱਖ ਰਿਹਾ ਵੀ ਹੁਣ 100 ਰੁਪਈਆ ਦੇ ਕੇ ਬੋਤਲ ਤੇ ਪਾਣੀ ਵਾਲੀ ਲੈਣੀ ਪੈਣੀ ਹੈ, ਫਿਰ ਉਹ 100 ਰੁਪਈਆ ਵੀ ਅਦਾ ਕਰਦਾ। ਕਾਲਾ ਬਜ਼ਾਰੀ ਉਸ ਜਦੋਂ ਹਾਲਾਤ, ਲੋਕਡਾਊਨ ਆਇਆ, ਲੋਕਡਾਊਨ ਦਾ ਸਮਾਂ ਵੀ ਹੰਢਾਇਆ, ਹੋਰ ਕਈ ਤਰ੍ਹਾਂ ਦੇ ਅਣਸੁਖਾਵੇਂ ਹਾਲਾਤ ਹੰਢਾਏ ਆਪਾਂ, ਕਾਲਾ ਬਜ਼ਾਰੀ ਹੋਈ ਕਿ ਨਹੀਂ ਹੋਈ। ਫਿਰ ਆ ਪੰਜਾਬ ਦੇ ਵਿੱਚ ਜਦੋਂ ਹੜ੍ਹਾਂ ਵਾਲੇ ਹਾਲਾਤ ਪਿਛਲੇ ਸਾਲ ਬਣੇ, ਕਾਲਾ ਬਜ਼ਾਰੀ ਉਦੋਂ ਵੀ ਕਈਆਂ ਕੀਤੀ। ਪਰ ਇੱਕ ਗੱਲ ਫਕਰ ਨਾਲ ਕਹਿ ਸਕਦੇ ਹਾਂ, ਕਾਲਾ ਬਜ਼ਾਰੀ ਕਰਨ ਵਾਲਾ ਕਦੇ ਵੀ ਗੁਰੂ ਨਾਨਕ ਦਾ ਸਿੱਖ ਨਹੀਂ ਹੋਇਆ, ਇਹ ਫਕਰ ਨਾਲ ਕਹਿ ਸਕਦੇ ਹਾਂ। ਉਹਦੇ ਘਰ 'ਚ ਭੋਜਨ ਬਣੇ ਭਾਵੇਂ ਨਾ, ਪ੍ਰਸ਼ਾਦਾ ਬਣੇ ਭਾਵੇਂ ਨਾ ਬਣੇ, ਉਹ ਕਹਿੰਦਾ ਵੀ ਮੇਰੇ ਘਰ 'ਚ ਜੋ ਹੈ ਲੈ ਜਾਓ ਭਾਈ, ਵੰਡ ਦਿਓ, ਕੋਈ ਗੱਲ ਸਾਡਾ ਗੁਜ਼ਰਾਨ ਚੱਲ ਰਿਹਾ ਆਪਾਂ ਵੰਡ ਕੇ ਛੱਕ ਲਾਂ, ਕਾਲਾ ਬਜ਼ਾਰੀ ਨਹੀਂ। ਇਸ ਲਈ ਮੈਂ ਜ਼ਿਕਰ ਕੀਤਾ ਵੀ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਪਾਸੇ ਰੱਖ ਦਿਓ, ਜਿਹੜੇ ਮਰਜ਼ੀ ਰਾਜ 'ਚ ਚਲੇ ਜਾਓ ਵਸਤੂਆਂ ਦੀ ਕਾਲਾ ਬਜ਼ਾਰੀ ਸ਼ੁਰੂ ਹੋ ਜਾਂਦੀ ਹੈ। ਅਤੇ ਇੱਕ ਇਹੀ ਘਰ ਹੈ ਜਿਹੜਾ ਲੰਗਰ ਲਾ ਕੇ ਬਹਿ ਜਾਂਦਾ ਵੀ ਆ ਜਾਓ, ਕਿਸੇ ਨੂੰ ਕੋਈ ਮਨਾਹੀ ਨਹੀਂ ਹੈ, ਜਿੱਥੇ ਮਰਜ਼ੀ ਜਾਓ। ਫਿਰ ਲੰਗਰ ਵੀ ਉਹਨਾਂ ਵਸਤੂਆਂ ਦੇ ਲੱਗਦੇ ਨੇ ਜਿਨ੍ਹਾਂ ਨੂੰ ਆਮ ਮਨੁੱਖ ਖਰੀਦਣ ਲੱਗਿਆਂ ਵੀ ਸੋਚਦਾ ਵੀ ਮੁੱਲ ਲਵਾਂ ਕਿ ਨਾ ਲਵਾਂ, ਵੀ ਮੇਰੀ ਜੇਬ 'ਚ ਇੰਨੇ ਕੁ ਜੋਗਾ ਮੈਂ ਹਾਂ ਵੀ ਆਹ ਵਸਤੂ ਖਰੀਦ ਸਕਦਾ। ਤੁਸੀਂ ਵੇਖੋ ਲੱਗਿਆ ਕਿਤੇ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਡਰਾਈ ਫਰੂਟਸ ਦਾ ਲੰਗਰ ਕਿਤੇ ਲੱਗਿਆ ਹੋਵੇ, ਦੱਸੋ ਲਾਉਣ ਵਾਲਾ ਲੰਗਰ ਕੌਣ ਹੈ? ਬਦਾਮਾਂ ਦੇ ਵੀ ਲੰਗਰ ਲਾ ਤੇ, ਆਮ ਬੰਦਾ ਖਰੀਦਣ ਲੱਗਿਆਂ ਸੋਚਦਾ ਵੀ 1100-1200 ਰੁਪਏ ਕਿਲੋ ਹੈ, ਮੈਂ ਕਿੱਥੋਂ ਲਿਓ, ਇਹਨਾਂ ਨੇ ਲੰਗਰ ਲਾ ਤੇ ਵੀ ਲੈ ਜਾਓ ਭਾਈ, ਕਾਜੂਆਂ ਦੇ ਲੰਗਰ ਲਾ ਤੇ, ਜਿਹਨਾਂ ਵਸਤੂਆਂ ਨੂੰ ਆਮ ਬੰਦਾ ਖਰੀਦਣ ਲੱਗਿਆਂ ਸੋਚਦਾ, ਇਹਨਾਂ ਦੀ ਕਾਲਾ ਬਜ਼ਾਰੀ ਨਹੀਂ ਹੋਏਗੀ। ਜਿਹਨਾਂ ਨੇ ਪਾਣੀ ਦੀ ਕਾਲਾ ਬਜ਼ਾਰੀ ਸ਼ੁਰੂ ਕਰ ਲਈ ਉਹ ਇਹਨਾਂ ਵਸਤੂਆਂ ਦੀ ਕਿਉਂ ਨਹੀਂ ਕਰਨਗੇ? ਆਟੇ ਦੀ ਕਾਲਾ ਬਜ਼ਾਰੀ ਹੋਈ ਕਿਉਂ? ਵੀ ਹਰ ਬੰਦੇ ਨੇ ਖਾਣਾ, ਅਸੀਂ ਤੇ ਆਪਣੀ ਮਰਜ਼ੀ ਨਾਲ ਮੰਗ ਕੇ ਲਵਾਂਗੇ ਭਾਈ, 10 ਕਿਲੋ ਵੀ ਆਟਾ ਫਿਰ ਉਦੋਂ ਮਰਜ਼ੀ ਨਾਲ ਰੇਟ ਲੈ ਵੇਚਿਆ, ਕਾਲਾ ਬਜ਼ਾਰੀ। ਧੰਨ ਗੁਰੂ ਕਲਗੀਧਰ ਸਾਹਿਬ ਨੇ ਉਦੋਂ ਸਿਧਾਂਤ, ਉਦੋਂ ਵੀ ਇਹੀ ਸਿਧਾਂਤ। ਹੁਣ ਅਨਾਜ ਮਹਿੰਗਾ ਹੋ ਗਿਆ ਸਾਰੇ ਪਾਸੇ, ਤੇ ਜਿਹੜੀ ਚੀਜ਼ ਦੀ ਲਾਗਤ ਵੱਧ ਜੇ ਨਾ ਜੀ, ਉਹਦੀ ਕਾਲਾ ਬਜ਼ਾਰੀ ਸ਼ੁਰੂ ਹੋ ਜਾਂਦੀ। ਫਿਰ ਹੁਣ ਅਨਾਜ ਦੀ ਲਾਗਤ ਵੱਧ ਗਈ ਕਿੱਥੇ? ਆਨੰਦਪੁਰ ਸਾਹਿਬ ਦੀ ਧਰਤੀ ਤੇ ਉਦਾਂ ਅਨਾਜ ਮਹਿੰਗਾ ਹੋ ਗਿਆ, ਲੋਕਾਂ ਨੇ ਖਰੀਦਣ ਤੋਂ ਇਨਕਾਰ ਕਰਤਾ ਵੀ ਆਪਾਂ ਖਰੀਦਣਾ ਨਹੀਂ, ਆਪਾਂ ਆਨੰਦਪੁਰ ਸਾਹਿਬ ਚੱਲਦੇ ਹਾਂ, ਉੱਥੇ ਲੰਗਰ ਚੱਲਦਾ, ਦਿਨ ਰਾਤ ਲੰਗਰ ਚੱਲਦਾ, ਆਪਾਂ ਉੱਥੇ ਗੁਰੂ ਕੇ ਲੰਗਰਾਂ 'ਚੋਂ ਪ੍ਰਸ਼ਾਦਾ ਛਕ ਲਿਆ ਕਰਾਂਗੇ। ਜੇ ਤੇ ਧੰਨ ਗੁਰੂ ਕਲਗੀਧਰ ਸਾਹਿਬ ਜਿਵੇਂ ਦੂਜੇ ਲੋਕ ਹਨ ਉਸੇ ਤਰ੍ਹਾਂ ਚੱਲਦੇ, ਫਿਰ ਤੇ ਮਾਲਕ ਪਾਤਸ਼ਾਹ ਉਦੋਂ ਕਹਿ ਦਿੰਦੇ ਵੀ ਹੁਣ ਲੰਗਰ ਵੀ ਭਾਈ ਤਾਂ ਹੀ ਮਿਲੇਗਾ ਜੇ ਪਹਿਲੋਂ ਸਾਡੇ ਕੋਲ ਰਸਦਾਂ ਲੈ ਕੇ ਆਉਂਗੇ, ਜੇ ਰਸਦਾਂ ਨਾ ਲੈ ਕੇ ਆਉਂਗੇ ਫਿਰ ਲੰਗਰ ਵੀ ਨਹੀਂ ਮਿਲਣਾ, ਪਹਿਲੋਂ ਲੈ ਕੇ ਆਓ। ਜਿਹੜਾ ਆਇਆ ਮਾਲਕ ਪਾਤਸ਼ਾਹ ਦੇ ਦਰ ਤੋਂ ਮਨ ਭਾਉਂਦੇ ਪਦਾਰਥ, ਕਵੀ ਜੀ ਕਹਿੰਦੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਆਉਂਦੇ, ਸੰਗਤਾਂ ਆਉਂਦੀਆਂ ਨੇ, ਇਹ ਧੰਨ ਗੁਰੂ ਕਲਗੀਧਰ ਸਾਹਿਬ ਦੀ ਖੁੱਲ ਦਿਲੀ ਹੈ, ਮਾਲਕ ਪਾਤਸ਼ਾਹ ਦਇਆ ਦੇ ਘਰ ਨੇ, ਸਤਿਗੁਰੂ ਨੇ ਨਾ ਆਪਣੇ ਕੋਲੋਂ ਕੱਲਾ ਲੰਗਰ ਤਿਆਰ ਨਹੀਂ ਕਰਨੇ, ਲੰਗਰ ਜਿਹੜੇ ਤਿਆਰ ਹੁੰਦੇ ਉਹਦੇ ਤੋਂ ਬਿਨਾਂ ਜੇ ਕਿਸੇ ਆ ਕੇ ਸਤਿਗੁਰੂ ਕੋਲੋਂ ਅੰਨ ਮੰਗ ਵੀ ਲੈਣਾ ਨਾ ਤੇ ਮਾਲਕ ਨੇ ਉਹਨੂੰ
ਕਹਿ ਦੇਣਾ ਵੀ ਜਾ ਭਾਈ ਜਿੰਨੀ ਰਸਦ ਲੈ ਕੇ ਜਾਣੀ ਤੂੰ ਲੈ ਜਾ, ਕੋਈ ਤੇਰੇ ਕੋਲੋਂ ਮੁੱਲ ਨਹੀਂ ਲਵਾਂਗੇ। ਇੱਥੋਂ ਤੱਕ ਜੇ ਉਹਨੇ ਇਹ ਕਹਿਣਾ ਨਾ ਸਤਿਗੁਰੂ ਅੰਨ ਤੇ ਚਾਹੀਦਾ ਹੀ ਹੈ, ਰਸਦ ਤੇ ਚਾਹੀਦੀ ਹੈ, ਪਰ ਨਾਲ ਧਨ ਵੀ ਚਾਹੀਦਾ, ਤੇ ਗੁਰੂ ਸਾਹਿਬ ਨੇ ਤਾਂ ਵੀ ਕਹਿਣਾ ਵੀ ਜਾ ਧਨ ਵੀ ਲੈ ਜਾ, ਜਿੰਨੀ ਲੋੜ ਹੈ ਓਨਾ ਹੀ ਲੈ। ਦਰਿਆ ਦੀ ਲਈ ਗੁਰੂ ਸਾਹਿਬ ਦੀ ਮਾਲਕ ਪਾਤਸ਼ਾਹ ਨੇ ਉਦੋਂ ਨਾ, ਜਿਹੜਾ ਦੀਨ ਹੋ ਕੇ ਆ ਜਾਂਦਾ ਕਵੀ ਜੀ ਕਹਿੰਦੇ, ਫਿਰ ਉਹ ਤ੍ਰਿਪਤ ਹੋ ਕੇ ਜਾਂਦਾ, ਉਹ ਫਿਰ ਗੁਰੂ ਨਾਨਕ ਦੇ ਘਰ ਚੋਂ ਰੱਜ ਕੇ ਜਾਂਦਾ।

ਇਹ ਉਦੋਂ ਵੀ ਹੈ ਜੀ ਤੇ ਹੁਣ ਵੀ ਹੈ। ਉਦੋਂ ਵੀ ਜਿਹੜੇ ਲੰਗਰਾਂ ਚੋਂ ਪ੍ਰਸ਼ਾਦਾ ਭੋਜਨ ਛਕਣ ਵਾਲੇ ਉਹ ਸੋਚਦੇ ਨੇ ਵੀ ਅਨਾਜ ਇੰਨਾ ਮਹਿੰਗਾ, ਇੱਥੇ ਲੰਗਰ ਫਿਰ ਵੀ 24 ਘੰਟੇ ਚੱਲੀ ਜਾਂਦਾ, ਜਦੋਂ ਮਰਜ਼ੀ ਆ ਜਾਓ। ਅੱਜ ਵੀ ਸੋਚੀ ਪੈ ਜਾਂਦੇ ਨੇ ਜਦੋਂ ਲੰਗਰ ਚੱਲਦੇ ਨਾ, ਵੀ ਇਹਨਾਂ ਕੋਲ ਲੰਗਰਾਂ ਦੇ ਲਈ ਧਨ ਆਹ ਕਿੱਥੋਂ ਰਿਹਾ ਹੈ, ਇਹ ਕਿੱਥੋਂ ਲੈ ਆਉਂਦੇ ਨੇ ਇੰਨਾ ਧਨ, ਇੰਨੀਆਂ ਰਸਦਾਂ ਕਿੱਥੋਂ ਆ ਜਾਂਦੀਆਂ ਇਹਨਾਂ ਕੋਲ। ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਇਹਨਾਂ ਕੋਲ ਨਾ ਧਨ ਮੁੱਕੇ ਨਾ ਇਹਨਾਂ ਕੋਲੋਂ ਅੰਨ ਮੁੱਕੇ, ਅਨਾਜ ਕਿੱਥੋਂ ਲੈ ਆਉਂਦੇ ਨੇ, ਧਨ ਕਿੱਥੋਂ ਲੈ ਆਉਂਦੇ ਨੇ, ਇਹ ਤੇ ਵਰਤਾਈ ਜਾਂਦੇ ਨੇ, ਵਰਤਾਈ ਜਾਂਦੇ ਨੇ। ਅੱਜ ਵੀ ਸੋਚੀ ਪੈ ਜਾਂਦੇ ਨੇ ਵੇਖਣ ਵਾਲੇ ਵੀ ਅਨਾਜ ਆਇਆ ਕਿੱਥੋਂ ਹੈ। ਆਮ ਇਨਸਾਨ ਸੋਚਣ ਲੱਗ ਜਾਂਦਾ ਹੈ ਜਿਹੜਾ ਘਰ ਦੇ ਵਿੱਚ ਅਨਾਜ ਵੀ ਅਸੀਂ ਤੇ ਓਨਾ ਕੁ ਲੈ ਕੇ ਆਉਂਦੇ ਹਾਂ ਵੀ ਗੁਜ਼ਰਾਨ ਚੱਲੀ ਜਾਏ, ਵੀ ਇਹ ਤੇ ਢੇਰ ਲਾਈ ਬੈਠੇ ਅੰਬਾਰ ਲੱਗੇ ਹੋਏ। ਸਤਿਗੁਰੂ ਪਾਤਸ਼ਾਹ ਜੀ ਨਾ ਦੇ ਘਰ ਦਾ ਜਸ ਵੇਖ ਵੇਖ ਕੇ ਮਾਲਕ ਦੇ ਘਰ 'ਚ ਜਦੋਂ ਵਰੋਸਾਏ ਜਾਣਾ ਨਾ ਲੋਕਾਂ ਨੇ, ਹੇਰ ਹੇਰ ਗੁਰਦਾਨ ਗੁਰੂ ਪਾਤਸ਼ਾਹ ਵੱਲੋਂ ਬਖਸ਼ਿਸ਼ਾਂ ਵੇਖ ਵੇਖ ਕੇ ਨਾ ਬਿਸਮਾਏ, ਹੈਰਾਨ ਹੋ ਰਹੇ ਲੋਕ। ਹੈਰਾਨ ਕਿਉਂ ਹੋ ਰਹੇ ਵੀ ਸਤਿਗੁਰੂ ਜੀ ਇੰਨਾ ਰਸਦਾਂ ਇੰਨੀਆਂ ਵਸਤੂਆਂ ਆ ਕਿੱਥੋਂ ਰਹੀਆਂ ਨੇ। ਫਿਰ ਇਸ ਕਰਕੇ ਪਸਰੀ ਕੀਰਤ ਸਾਰੇ ਪਾਸੇ, ਧੰਨ ਗੁਰੂ ਕਲਗੀਧਰ ਸਾਹਿਬ ਜੀ ਦਾ ਜਸ, ਗੁਰੂ ਕਲਗੀਧਰ ਸਾਹਿਬ ਪਾਤਸ਼ਾਹ ਦੇ ਘਰ ਦਾ ਜਸ, ਅਨੰਦਪੁਰ ਸਾਹਿਬ ਦੀ ਵਡਿਆਈ ਸਾਰੇ ਪਾਸੇ ਪਸਰੀ ਹੈ।

ਤੇ ਤਕਲੀਫ ਕੋਈ ਨਹੀਂ ਜੀ, ਉਹ ਸਿਰਫ ਹੈਰਾਨ ਹੋ ਰਹੇ ਵੀ, ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਲੈ ਕੇ ਛੱਕ ਰਹੇ ਹਾਂ ਨਾ, ਘਰਾਂ 'ਚ ਵੀ ਲੈ ਕੇ ਜਾ ਰਹੇ ਹਾਂ, ਧਨ ਵੀ ਮਿਲ ਰਿਹਾ। ਪਰ ਜਿਹੜੇ ਪਹਾੜੀ ਰਾਜੇ ਸੀ ਨਾ, ਉਹਨਾਂ ਨੂੰ ਬੜੀ ਤਕਲੀਫ ਹੋਈ ਵੀ ਅਸੀਂ ਰਾਜੇ ਹਾਂ ਤੇ ਜਿੰਨਾ ਕੁਛ ਗੁਰੂ ਸਾਹਿਬ ਵੰਡੀ ਜਾਂਦੇ ਨੇ ਇਹਨਾਂ 'ਤੇ ਅਸੀਂ ਨਹੀਂ ਕਦੇ ਵੰਡ ਸਕੇ। ਉਹਨਾਂ ਨੇ ਵੰਡਣਾ ਕੀ, ਉਹ ਤਾਂ ਲਕੋ ਲਕੋ ਰੱਖਣ ਵਾਲੇ ਸੀ ਸਾਰੇ। ਅੱਜ ਵੀ ਭਾਵੇਂ ਸਮੇਂ ਦਾ ਰਾਜਾ ਜਿਹੜਾ ਮਰਜ਼ੀ ਹੋਵੇ, ਉਹ ਤਾਂ ਆਪਣੇ ਕੋਲ ਲਕੋ ਲਕੋ ਰੱਖੀ ਜਾਂਦਾ, ਵੰਡਿਆ ਤੇ ਫਿਰ ਵੀ ਗੁਰੂ ਘਰ 'ਚ ਹੀ ਜਾਂਦਾ, ਵੰਡਿਆ ਫਿਰ ਉੱਥੇ ਹੀ ਜਾਂਦਾ। ਹੁਣ ਉਹ ਰਾਜੇ ਜਿਹੜੇ ਪਹਾੜੀ ਸੀ ਨਾ, ਉਹ ਬੜੇ ਹੈਰਾਨ ਹੋਏ, ਹਿਰਦੇ 'ਚ ਬੜੇ ਹੈਰਾਨ, ਉਰਦੇ ਵਿੱਚ ਅਚੰਭਾ ਉਹਨਾਂ ਨੂੰ ਵੀ ਅਨਾਜ ਇੰਨਾ ਮਹਿੰਗਾ ਹੋਇਆ, ਇਹਨਾਂ ਕੋਲ ਧਨ ਕਿੱਥੋਂ ਆ ਰਿਹਾ ਜਿਹੜਾ ਇੰਨਾ ਦਾਨ ਕਰੀ ਜਾਂਦੇ ਨੇ ਇਹ, ਵੀ ਗੁਰੂ ਕਲਗੀਧਰ ਸਾਹਿਬ ਕੋਲ ਇੰਨਾ ਧਨ, ਇੰਨੀ ਦੌਲਤ, ਇੰਨੀਆਂ ਰਸਦਾਂ ਕਿੱਥੋਂ ਆ ਰਹੀਆਂ ਨੇ, ਜਿਹੜਾ ਇੰਨਾ ਵਿਸ਼ਾਲ ਰੂਪ ਵਿੱਚ ਇਹ ਦਾਨ ਕਰ

ਮਾਤਾ ਗੁਜਰੀ ਜੀ, ਮਤਲਬ ਹਰ ਕੋਈ ਜੀ ਜਿਹੜਾ ਵੀ ਗੁਰੂ ਨਾਨਕ ਦੇ ਘਰ ਨੂੰ ਵੇਖ ਰਿਹਾ ਨਾ, ਗੁਰੂ ਨਾਨਕ ਦੇ ਘਰ ਵਿੱਚੋਂ ਗੁਰੂ ਕੇ ਲੰਗਰ ਚੱਲਦੇ ਵੇਖ ਰਿਹਾ, ਗੁਰੂ ਕਲਗੀਧਰ ਸਾਹਿਬ ਜੀ ਵੱਲੋਂ ਦਰਿਆ ਦਿਲੀ ਵੇਖ ਰਿਹਾ, ਉਹ ਅਚੰਭੇ ਵਿੱਚ ਹੈ। ਬਸ ਇੱਕ ਸਿਧਾਂਤ ਹੈ ਸੰਭਾਲਿਆ ਹੋਇਆ ਵੀ ਜਿਹੜਾ ਮਰਜ਼ੀ ਆ ਜੇ ਭੁੱਖਾ ਨਹੀਂ ਮੋੜਨਾ, ਜਿਹੜਾ ਮਰਜ਼ੀ। ਬਸ ਇਹ ਸਿਧਾਂਤ ਕਿਤੇ ਨਾ ਕਿਤੇ ਸਾਨੂੰ ਆਪਣੀਆਂ ਜ਼ਿੰਦਗੀਆਂ 'ਚ ਅਪਣਾ ਲੈਣਾ ਚਾਹੀਦਾ, ਕਿਉਂਕਿ ਜੋ ਬਖਸ਼ਿਆ ਗੁਰੂ ਦਾ ਬਖਸ਼ਿਆ। ਹਰ ਸਿੱਖ ਜਦੋਂ ਬਾਣੀ ਦਾ ਆਧਾਰ ਬਣਾ ਕੇ ਚੱਲਾਂਗੇ, ਫਿਰ ਚੇਤਾ ਰੱਖੋ ਘਰਾਂ ਵਿੱਚ ਗੁਰਬਾਣੀ ਹੋਏਗੀ, ਘਰਾਂ ਵਿੱਚ ਬਾਣੀ ਦਾ ਆਧਾਰ ਆਸਰਾ ਹੋਏਗਾ, ਘਰ ਗੁਰੂ ਘਰ ਬਣ ਜਾਏਗਾ। ਬੰਦੇ ਦੇ ਘਰ 'ਚ ਕਮੀ ਆ ਸਕਦੀ ਹੈ, ਗੁਰੂ ਘਰ 'ਚ ਕਦੇ ਕਮੀ ਨਹੀਂ ਆ ਸਕਦੀ। ਸ਼ਾਇਦ ਇਹੀ ਕਾਰਨ ਹੈ ਕਿ ਸਾਨੂੰ ਲੱਗਦਾ ਵੀ ਸਾਡੇ ਘਰਾਂ 'ਚ ਕਮੀ ਹੈ, ਕਿਉਂ ਅਸੀਂ ਉਹਨੂੰ ਆਪਣਾ ਘਰ ਸਮਝੀ ਜਾਂਦੇ ਹਾਂ ਵੀ ਸਾਡਾ ਘਰ ਹੈ। ਜਿੱਦਣ ਅਸੀਂ ਇਹ ਕਹਿਣ ਲੱਗ ਗਏ ਨਾ ਵੀ ਸਾਡਾ ਨਹੀਂ ਇਹ ਗੁਰੂ ਘਰ ਹੈ, ਗੁਰੂ ਦਾ ਘਰ ਹੈ, ਉਦਣ ਫਿਰ ਘਰਾਂ 'ਚ ਕਮੀ ਨਹੀਂ ਰਹਿੰਦੀ। ਆਪਣਾ ਘਰ ਨਹੀਂ ਗੁਰੂ ਦਾ ਘਰ ਬਣਾ ਕੇ, ਗੁਰੂ ਦਾ ਘਰ ਸਮਝ ਕੇ ਰਹਿਣ ਲੱਗ ਜਾਓ। ਬਸ ਵੀ ਮੇਰਾ ਨਹੀਂ ਗੁਰੂ ਦਾ ਘਰ ਹੈ, ਗੁਰੂ ਨੇ ਬਖਸ਼ਿਆ, ਜੋ ਇਹਦੇ ਵਿੱਚ ਹੈ ਸਾਰਾ ਹੀ ਗੁਰੂ ਸਾਹਿਬ ਦਾ ਹੈ। ਫਿਰ ਉਹ ਭਾਵੇਂ ਰਸਦ ਹੋਵੇ, ਭਾਵੇਂ ਪਦਾਰਥ ਹੋਣ, ਭਾਵੇਂ ਵਸਤੂਆਂ, ਜੋ ਹੈ ਸਾਰਾ ਗੁਰੂ ਸਾਹਿਬ ਦਾ ਹੈ, ਗੁਰੂ ਸਾਹਿਬ ਨੇ ਬਖਸ਼ਿਆ, ਸਤਿਗੁਰੂ ਦਾ। ਅਤੇ ਦਾਅਵੇ ਨਾਲ ਸਤਿਗੁਰੂ ਦੀ ਹਜ਼ੂਰੀ 'ਚ ਬੈਠਾ ਕਹਿ ਰਿਹਾ ਜੀ ਘਰ 'ਚ ਕਦੇ ਕਮੀ ਨਹੀਂ ਆਏਗੀ, ਕਿਉਂਕਿ ਗੁਰੂ ਘਰਾਂ 'ਚ ਕਮੀ ਨਹੀਂ ਆਉਂਦੀ, ਮਨੁੱਖਾਂ ਦੇ ਘਰਾਂ 'ਚ ਕਦੇ ਪੂਰੀ ਨਹੀਂ ਪੈਂਦੀ। ਕਦੇ ਕਦੇ ਕਹਿ ਦਿੰਦੇ ਹਾਂ ਨਾ ਵੀ ਘਰ ਦੇ ਹਾਲਾਤ ਚੰਗੇ ਨਹੀਂ ਰਹਿ ਗਏ, ਘਰ ਦੇ ਵਿੱਚ ਅੱਜ ਵਸਤੂ ਪਦਾਰਥ ਹੈ ਨਹੀਂ, ਹਾਲਾਤ ਚੰਗੇ ਨਹੀਂ, ਸਾਡਾ ਘਰ ਅਸੀਂ ਤਾਂ ਕਹਿੰਦੇ ਹਾਂ। ਪਰ ਜੇ ਕਹੀਏ ਗੁਰੂ ਘਰ, ਫਿਰ ਨਹੀਂ ਕਦੇ ਕਦੇ ਸੁਣਿਆ ਵੀ ਗੁਰੂ ਘਰ ਦੇ ਹਾਲਾਤ ਚੰਗੇ ਨਹੀਂ। ਗੁਰੂ ਘਰ 'ਤੇ ਸਦਾ ਹੀ ਚੜ੍ਹਦੀ ਕਲਾ 'ਚ ਰਹਿੰਦਾ ਹੈ। ਅਤੇ ਸਿੱਖਾ, ਤੇਰੀ ਜ਼ਿੰਦਗੀ 'ਚ ਬਾਣੀ ਦਾ ਆਧਾਰ ਹੋਏਗਾ, ਤੇਰੇ ਘਰ 'ਚ ਬਾਣੀ ਦਾ ਆਸਰਾ ਹੋਏਗਾ, ਤੇਰਾ ਘਰ ਨਹੀਂ ਫਿਰ ਉਹ ਗੁਰੂ ਘਰ ਹੈ, ਫਿਰ ਉਹ ਗੁਰੂ ਘਰ ਹੈ। ਜਿੱਥੇ ਬਾਣੀ ਪੜ੍ਹੀ ਜਾਂਦੀ ਹੋਵੇ ਉਹ ਗੁਰੂ ਘਰ ਹੀ ਹੈ ਨਾ, ਧਰਮਸ਼ਾਲਾ ਹੀ ਹੈ। ਅਤੇ ਜਿਹੜੀ ਧਰਮਸ਼ਾਲਾ ਹੀ ਹੋ ਗਈ, ਗੁਰੂ ਘਰ ਹੀ ਹੋ ਗਿਆ, ਫਿਰ ਉੱਥੇ ਕਮੀ ਕਿਵੇਂ ਹੋ ਸਕਦੀ ਹੈ। ਇਸ ਤਰੀਕੇ ਨਾਲ ਜੀ ਧੰਨ ਗੁਰੂ ਕਲਗੀਧਰ ਸਾਹਿਬ ਉੱਥੇ ਖੇਡ ਵਰਤਾ ਰਹੇ ਨੇ, ਸਾਰੀ ਕਿਵੇਂ ਉੱਥੇ ਕਲਾ ਵਰਤਦੀ ਹੈ, ਧੰਨ ਗੁਰੂ ਕਲਗੀਧਰ ਸਾਹਿਬ ਕਿਵੇਂ ਕੌਤਕ ਵਰਤਾਉਂਦੇ ਨੇ, ਔਰ ਕਿਹੜਾ ਕਿਹੜਾ ਉਪਦੇਸ਼ ਹੈ ਫਿਰ ਜਿਹੜਾ ਧੰਨ ਗੁਰੂ ਕਲਗੀਧਰ ਸਾਹਿਬ ਉੱਥੇ ਸੰਗਤਾਂ ਨੂੰ ਬਖਸ਼ਦੇ ਨੇ। ਆਪ ਸੰਗਤਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ।

0: ਗਏ ਸਖਤ ਕਾਲ ਨਾਨਕ ਤੇ ਮੁਖੀ ਉਜਲੇ
1: ਕੀਤੀ ਛੁੱਟੀ ਨਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ
2: ਤੂੰ ਠਾਕੁਰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਤੂੰ ਮਾਤ ਪਿਤਾ ਉੱਚੇ ਤੇ ਉੱਚ ਸਗਲ ਸਮੱਗਰੀ

ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰਨੋ ਨਿਧਾ ਬਿਤਾਏ ਸਭ ਥਾਈ ਹੋਈ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਏ। ਦਸਵਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਕ ਚਲਾਈ ਅਤੇ ਗਵਾਹੀ ਦੇਖ ਕੇ ਅੰਡਟ ਕੀਤਾ। ਅਤੇ ਨਾਮ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ

ਇਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ।

ਸ਼ਿਵ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ।

ਅੰਦਰ ਸ਼ਬਦ ਕੀਰਤਨ ਗੁਰ ਇਤਿਹਾਸਿਕ ਲੜੀਵਾਰ ਕਥਾ ਵਿਚਾਰਾ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਦਰੋਂ ਘਰੋਂ ਗੁਰ ਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣੀਆਂ ਕਲੰਗੀ ਧਰ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਆਪ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਜੈ ਕਰ ਕਿਰਦਿਆ ਕੀਆ ਕਰਤੇ ਕਾ ਹੋਏ ਵਿਚਾਰੂ, ਤਿਤ ਕਰ ਗਾਵੋ ਸੋਹਿਲਾ ਸਿਵਰਿਉਂ ਸਜਣਾਰੂ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ।

ਟੋਏ ਰਹਾਉ ਮਿਸ ਵਿੱਚ ਸਿਆ ਕੜੀਆਂ ਪਹਿਰਾਂ ਤਿੱਤੀ ਬਾਰੀ ਮਾਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ

ਹੀ ਸਹਿਸ ਪਦ ਮੈਂ ਮਲ ਨਨਿਕ ਪਦ ਗੰਧ ਮੈਂ ਸਹਿਤਾ ਗੰਧ ਪ੍ਰਚਲਿਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਦਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਲਮ ਗ੍ਰੰਥ ਲੋਭਿਤ ਮਨੋ ਵੰਦਨ।

ਸਾਧਨਾ ਜਾਣੇ ਆਤਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲਹਿ ਚ ਵੈਦਕ ਪਾਪ ਹੈ ਜਮਕਾਲ ਸੇ ਸਡੰਡਾ ਹੈ ਹਰ ਜਨ ਹਰ ਨਾਮ ਸਮਾਣੇ ਦੁਖ ਜਨ ਮਨ ਬਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਵ ਸੋਭ ਖੰਡ ਬਰਾਏ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਰਾਖ ਰੱਖ ਵੱਡਾ ਹੈ।

ਸੰਸੇਲਾ ਆਓ ਦਕਟੈ ਦਿਨ ਸਿਰਣਾਰੇ ਮਨ ਗੁਰਮਿਲਕਾ ਸਵਾਰੇ ਰਹਾਓ ਏ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਰਸ ਕਤਕ ਦਾ ਦਿਨ ਜਾਨੀ ਜਾ ਕੋ ਆਏ ਸੋਈ ਬਿਹਾਜੂ ਹਰ ਗੁਰਦੇ ਮਨੇ ਵਸੇਰਾ ਨਿਜ ਕਰ ਮਹਿਰ ਪਾਉ ਸੁਖ।

Satno Shirifa.

ਆਪਣਾ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ।

ਅਨਭਉ ਉਨਮਾਨ ਅਕਲ ਲਿਵ ਲਾਗੀ, ਪਾਰਸ ਭੇਟਿਆ ਸਹਿਜ ਕਰੇ, ਸਤਿਗੁਰ ਪ੍ਰਸਾਦ ਪਰਮ ਪਦ ਪਾਇਆ, ਭਗਤ ਪਾਏ ਭੰਡਾਰ ਪਰੇ, ਮਿਟ

ਵੱਡਾ ਸੰਜਮ ਸਤ ਸੰਤੋਖ ਸੀਲ ਸਨਾਹੋ ਮਫੁੱਟ ਸਤਿਗੁਰ ਪਰਮਾਨ ਬਿਦਨੈ ਸਿਰਿਓ ਜਗ।

सहज सरोवर मिलियो पुरख पेट्यो अबनासी आदले भगत जित लग तरह।

ਗੁਰ ਸ਼ਬਦ ਸਮਾਚਰਿਓ ਨਾਮ ਟੇਕ ਸੰਗਾਦ ਬੋ ਹੈ ਅਜੋਨੀਓ ਭਲ ਅਮਲ ਸਤਿਗੁਰੂ ਸੰਗ ਨਿਵਾਸ ਗੁਰ ਰਾਮ ਦਾਸ।

नूर अरसों कुरसों चटी।

ਮਲ ਜਨਮ ਜਨਮ ਦੀ ਕਟੀਐ ਸਜਨ ਸੱਚਾ ਪਾਤਸ਼ਾਹੋ ਸਿਰਸਾਂ ਦੇ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹੋ ਜਿਸ ਪਾਸ

Claro, eso no.

ਰੋਡ ਸੱਚਾ ਸਵਤਾਨ ਸੱਚਾ ਸਬਜ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੈਨ ਸੱਚ।